ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰ।

ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ।

ਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਬਿਰ ਨ ਕੋਏ।

ਗਰੀਬ ਬਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹੇ ਲਿਹੋ ਬਾਰੇ ਕਬਿਓ ਬਾਚੋ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ।

ਸਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਜੈ ਅਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਓ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਉ ਕਰਿਓ ਰੱਛਾ ਰੱਖ ਲੇ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਸ ਹਾਏ ਪਿਆੜੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਜਬਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਇ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪਸ ਬਾਰੀ, ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਤ ਕੀਓ।

ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ

ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਦੈ ਲਿਹੋ ਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ।

ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨੰ ਬਹੁਰ ਕਰੋ ਕਬਤਾ ਬਿਧ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰੋਚਾਰੋ ਚੂਕ ਹੋਏ ਕਬਲਿਹੁ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭੁ ਸੋ ਕਹੁ ਜਗ ਮਾਹੀ ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸਰੂਪ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਥ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਖੈ ਸਮਾਏ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ

ਰਾਮ ਸੱਚ ਕਰੋਰ ਜਿਲੇ ਸੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇ ਤੋ ਸੁਰਗ ਬਾਸ ਰਗਵਰ ਕਰਾਉ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਛਪਸ ਕਰ ਨ ਕੋਈ ਸੰਮਤ ਸਤਰਹ ਸਹਸ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ

ਅਕਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਸੱਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਇ ਉਧਾਰੋ ਇਹ ਵਸਤੂ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਨਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਆਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ ਪਾਉ ਦਿਲ ਬਿਕਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਬੈਤ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹ ਬਾਜਾ ਪੁ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣ ਨਾ ਗੁਰਨਾਓ।

left.

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚਕ ਦੀ ਖਿਮਾ ਸਤਿਗੁਰੂ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਵ ਸਰਵਣ ਕਰੀਏ ਲੜੀਵਾਰ ਗੁਰ ਇਤਿਹਾਸ ਦੀ ਕਥਾ ਗਿਆਨਿੰਦਰ ਸਿੰਘ ਜੀ ਵਾਲੇ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਈਮਾਨ ਜੁੜ ਮਿਲ ਬੈਠੀ, ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਬਾਏਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਪ੍ਰਸੰਗ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪਾਂ ਵਿਚਾਰ ਰਹੇ ਹਾਂ। ਕਿਵੇਂ ਸਮੇਂ ਦਾ ਹੁਕਮਰਾਨ ਜਹਾਂਗੀਰ ਬਾਦਸ਼ਾਹ ਚੰਦੂ ਦੇ ਹਵਾਲੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗ੍ਰਿਫਤਾਰ ਕਰਵਾ ਕੇ ਸਖ਼ਤ ਪਾਬੰਦੀਆਂ ਲਾਈਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸਿਫਾਰਿਸ਼ ਇਹਨਾਂ ਦੀ ਨਹੀਂ ਹੋਵੇ। ਭਾਵੇਂ ਲਾਹੌਰ ਵਿੱਚ ਹੀ ਸਾਈਂ ਮੀਆਂ ਮੀਰ ਜੀ ਬੈਠੇ ਨੇ, ਹੋਰ ਬੇਅੰਤ ਹਜ਼ਾਰਾਂ ਸ਼ਰਧਾਲੂ ਹਨ, ਗੁਰੂ ਘਰ ਦੇ ਇਨਸਾਫ ਪਸੰਦ ਮੁਸਲਮਾਨ ਵੀ ਹਨ, ਹਿੰਦੂ ਵੀ ਨੇ, ਕਿਸੇ ਦੀ ਸਿਫਾਰਿਸ਼ ਨਹੀਂ ਪਵੇ। ਇਹ ਐਡ ਕਰਵਾ ਕੇ ਅਤੇ ਆਪ ਜੰਮੂ ਕਸ਼ਮੀਰ ਨੂੰ ਠੰਡੇ ਇਲਾਕਿਆਂ ਵਿੱਚ ਗਰਮੀ ਕੱਟਣ ਵਾਸਤੇ ਬਾਦਸ਼ਾਹ ਤੋਂ ਚਲਿਆ ਗਿਆ। ਜਿਵੇਂ ਚੰਦੂ ਦੁਸ਼ਟ ਜਿਹੜਾ ਹੈ ਮਹਾਰਾਜ ਜੀ ਨੂੰ ਨਾਤਾ ਨਾ ਲੈਣ ਦਾ ਬਹਾਨਾ ਬਣਾ ਕੇ ਲੜਕੀ ਦਾ ਇਹ ਵਾਰ ਵਾਰ ਗੱਲ ਕਹਿ ਕੇ ਅਤੇ ਸੋ ਯਾਸਾ ਕਾਨੂੰਨ ਮੁਤਾਬਕ ਚੰਗੇਜ਼ ਖਾਂ ਦੀ ਜੋ ਦੰਡਾਵਲੀ ਉਹਨੇ ਬਣਾਈ ਸੀ ਸੱਚੇ ਪਾਤਸ਼ਾਹ ਜੀ ਨੂੰ ਸਜ਼ਾ ਦੇ ਰਿਹਾ ਹੈ। ਪਹਿਲੇ ਦਿਨ ਭੁੱਖਣ ਭਾਣੇ ਰੱਖਿਆ, ਨਾ ਖਾਣ ਨੂੰ ਨਾ ਪੀਣ ਨੂੰ ਨਾ ਸੌਣ ਦਿੱਤਾ ਗਿਆ, ਬਿਠਾ ਕੇ ਹੀ ਰੱਖਿਆ ਛੋਟੀ ਕੋਠੜੀ ਵਿੱਚ, ਖੜਨ ਵੀ ਨਹੀਂ ਦਿੱਤਾ ਗਿਆ ਪਹਿਲੀ ਦਿਨ ਅਤੇ ਰਾਤ। ਦੂਜੇ ਦਿਨ ਜਲ ਤਪਾ ਕੇ ਪਾਣੀ ਅਤੇ ਉਹਦੇ ਵਿੱਚ ਮਹਾਰਾਜ ਜੀ ਨੂੰ ਬਿਠਾਇਆ। ਤੀਜਾ ਦਿਨ ਚੜ੍ਹਿਆ ਇਹ ਦੁਸ਼ਟ ਚੰਦੂ ਜਿਹੜਾ ਰੇਤ ਭਰਪੂੰਜੇ ਤੋਂ ਲਿਆ ਕੇ ਰੇਤ ਮੰਗਵਾ ਕੇ ਨੇ ਆਪਣੇ ਸਿਪਾਹੀਆਂ ਤੋਂ ਅਤੇ ਸਤਸੰਗ ਜੀ ਉਹਨੂੰ ਪੂਰਾ ਤਪਾਇਆ ਹੈ ਅਤੇ ਗੁਰੂ ਸਾਹਿਬ ਜੀ ਨੂੰ ਇਹਨੇ ਸਿਪਾਹੀਆਂ ਨੂੰ ਕਿਹਾ ਵੀ ਇਹਨਾਂ ਨੂੰ ਉੱਪਰ ਖੜਾਓ ਜੋਰੋ ਜੋ। ਸਤਿਗੁਰੂ ਇਹ ਸੁਣ ਕੇ ਆਪ ਹੀ ਆ ਕੇ ਉਹ ਰੇਤ ਦੇ ਉੱਪਰ ਖੜ੍ਹੇ ਹੋਏ ਨੇ। ਵਾਹਿਗੁਰੂ ਦੇ ਭਾਣੇ ਵਿੱਚ ਦਰਵਾਜ਼ਾ ਇਹਨੇ ਜਿਹੜਾ ਰਾਹ ਵਾਲਾ ਬੰਦ ਕੀਤਾ ਹੋਇਆ ਵੱਡਾ ਦਰਵਾਜ਼ਾ, ਪੰਜ ਸਿੱਖ ਨਾਲ ਨੇ ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਉਹਨਾਂ ਨੂੰ ਦਰਵਾਜ਼ੇ ਵਿੱਚ ਬੰਨਿਆ ਹੋਇਆ। ਸਿਪਾਹੀਆਂ ਦੇ ਸਖ਼ਤ ਪਹਿਰੇ ਸੋਟੇ ਦੇ ਕੇ ਲਾਏ ਹੋਏ ਨੇ, ਤਲਵਾਰਾਂ ਲੈ ਕੇ ਹਥਿਆਰ ਲੈ ਕੇ ਸਿਪਾਹੀ ਖੜ੍ਹੇ ਹੋਏ ਨੇ। ਵਿਹੜੇ ਦੇ ਵਿੱਚ ਧੁੱਪੇ ਸ਼ਰੇਆਮ ਇਹ ਮਹਾਰਾਜ ਜੀ ਨੂੰ ਤਸੀਹੇ ਦੇ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹਦੀ ਨੌਂ ਨੇ ਆ ਕੇ ਗਹਿਣੇ ਦੇ ਕੇ ਚੋਰੀ ਅੱਧੀ ਰਾਤੋਂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਦਰਸ਼ਨ ਕੀਤੇ, ਬਹੁਤ ਵੈਰਾਗ ਕੀਤਾ, ਪਛਤਾਵਾ ਕੀਤਾ। ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੋਜਨ ਅਤੇ ਠੰਡਾ ਮਿੱਠਾ ਜਲ ਲੈ ਕੇ ਆਈ ਸੀ, ਪਰ ਮਹਾਰਾਜ ਜੀ ਨੇ ਕਿਹਾ ਬੇਟੀ ਤੇਰੀ ਸ਼ਰਧਾ ਪ੍ਰਵਾਨ ਅਸੀਂ ਇਹਦੇ ਘਰ ਦਾ ਨਹੀਂ ਛਕਣਾ, ਅਸੀਂ ਵੀ ਪਰਨ ਕਰ ਲਿਆ, ਇਹਨੇ ਖਾਣ ਨਹੀਂ ਦਿੱਤਾ, ਸਾਨੂੰ ਪੀਣ ਨਹੀਂ ਦਿੱਤਾ, ਅਸੀਂ ਵੀ ਪਾਉਣ ਆਹਾਰੀ ਹੋ ਗਏ, ਇਹ ਹੁਣ ਅਸੀਂ ਗ੍ਰਹਿਣ ਨਹੀਂ ਕਰਨਾ ਇਹਦੇ ਦੁਸ਼ਟ ਦੇ ਘਰ ਦਾ, ਔਰ ਤੇਰੀ ਸ਼ਰਧਾ ਪ੍ਰਵਾਨ ਹੈ ਤੇਰੇ ਨਾਮ ਤੋਂ ਸਾਡੇ ਸ਼ਹੀਦੀ ਦਿਹਾੜੇ ਵਾਲੇ ਦਿਨ, ਤੂੰ ਰਹਿਣਾ ਇਸ ਘਰ ਵਿੱਚ, ਤੂੰ ਗੁਰੂ ਦੇ ਸਿੱਖ ਦੀ ਬੇਟੀ ਹੈ ਅਤੇ ਸਾਡੇ ਨਾਲ ਹੀ ਸਰੀਰ ਛੱਡ ਦੇ, ਸੱਚਖੰਡ ਦੇ ਵਾਸੀ ਤੂੰ ਹੋਵੇਂਗੀ ਅਤੇ ਤੇਰੀ ਇਹ ਸ਼ਰਧਾ ਜਿਹੜੀ ਮਿੱਠਾ ਜਲ ਤੂੰ ਲੈ ਕੇ ਆਈ ਠੰਡਾ ਸਾਡੇ ਸ਼ਹੀਦੀ ਦਿਹਾੜੇ ਵਾਲੇ ਦਿਨ, ਨਿਮਾਣੀ ਦੇ ਨਾਂ 'ਤੇ ਲੋਕ ਛਬੀਲਾਂ ਲਾਉਣਗੇ, ਜਲ ਛਕਾਇਆ ਕਰਨਗੇ, ਉਹਦੀ ਸ਼ਰਧਾ ਨੂੰ ਅਮਰ ਕੀਤਾ ਮਹਾਰਾਜ ਜੀ ਨੇ ਤਾਂ ਛਬੀਲ ਲੱਗਦੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਸਾਡੇ ਮਾਲਵੇ 'ਚ ਤਾਂ ਨਿਮਾਣੀ ਕਹਿੰਦੇ ਨੇ ਵੀ ਨਿਮਾਣੀ ਵਾਲਾ ਦਿਨ ਆ, ਅੱਜ ਛੋਟੇ ਛੋਟੇ ਹੁੰਦੇ ਸੁਣਦੇ ਰਹੇ ਹਾਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਇਹਨੇ ਕਿਹਾ ਠੀਕ ਹੈ ਸੱਚੇ ਪਾਤਸ਼ਾਹ, ਬਹੁਤ ਬੈਰਾਗ ਕੀਤਾ ਅਸੀਂ ਹਾਲਤ ਵੇਖ ਕੇ ਵੀ ਮੇਰਾ ਕਿਹੜਾ ਕਰਮ ਸੀ ਜਿਹਦੇ ਕਰਕੇ ਮੈਂ ਇਹ, ਮੇਰੇ ਮਾਂ ਪਿਓ ਤਾਂ ਤੁਹਾਡੀ ਬਾਣੀ ਪੜ੍ਹਦੇ, ਤੁਹਾਡੇ ਤੋਂ ਬੇਅੰਤ ਇੱਛਾਵਾਂ ਪੂਰੀਆਂ ਕੀਤੀਆਂ ਨੇ ਸਾਡੇ ਘਰ ਵਿੱਚ ਅਤੇ ਮੇਰੇ ਪੇਕੇ ਘਰ ਵਿੱਚ, ਤੁਹਾਡੀ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਹੁੰਦੀ, ਅਤੇ ਮੇਰਾ ਕਿਹੜਾ ਮਾੜਾ ਕਰਮ ਆ ਵੀ ਇਹ ਦੁਸ਼ਟ ਜਿਹੜਾ ਤੁਹਾਨੂੰ ਤਸੀਹੇ ਦੇ ਰਿਹਾ ਭੁੱਖੇ ਰੱਖ, ਅਤੇ ਮੈਂ ਇਹਦੇ ਘਰ ਵਿੱਚ ਆ ਗਿਆ। ਬਹੁਤ ਪਛਤਾਵਾ ਨੂੰ ਸਤਿਗੁਰੂ ਨੇ ਕਿਹਾ ਕੋਈ ਨਹੀਂ ਬੇਟਾ, ਸੋ ਪਰ ਤੂੰ ਹੁਣ ਨਾ ਰਹੀ, ਕਿਉਂਕਿ ਗੁਰੂ ਘਰ ਦਾ ਦੁਖੀ ਪਰਿਵਾਰ ਹੋ ਗਿਆ, ਇਹਨੂੰ ਸਜਾਵਾਂ ਮਿਲਣੀ ਕੁਦਰਤ ਵੱਲੋਂ, ਆਉਣ ਵਾਲੇ ਸਮੇਂ 'ਚ ਇਹਦੀ ਜੜ ਜਿਹੜੀ ਨਹੀਂ ਰਹਿਣੀ, ਅਤੇ ਤੂੰ ਸੱਚਖੰਡ ਪਿਆਨਾ ਕਰ ਜਾ, ਉਸ ਤੋਂ ਪਹਿਲਾਂ ਤੈਨੂੰ ਕੋਈ ਦੁੱਖ ਲੱਗੇ। ਸਤਿਗੁਰੂ ਜੀ ਨੇ ਇਉਂ ਇਹ ਆਪਾਂ ਪ੍ਰਸੰਗ ਸਰਵਣ ਕੀਤਾ, ਜਿਵੇਂ ਤੱਤਾ ਰੇਤਾ ਲਿਆ ਕੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਖੜ੍ਹੇ ਨੇ, ਇਹ ਦੁਸ਼ਟ ਚੰਦੂ ਬੈਠਾ ਕੋਲੇ, ਪ੍ਰਸੰਗ ਚੱਲ ਰਿਹਾ, ਸਰਵਣ ਕਰਨਾ ਕਰੀਏ ਜੀ।
1: ਸਿੱਖ ਲੰਗਾ ਪੁਰਾਣਾ ਦਾਨ,
0: ਜਦੋਂ ਮਹਾਰਾਜ ਤੱਤੀ ਰੇਤ ਦੇ ਉੱਪਰ ਖੜੋ ਗਏ ਨੇ ਨਾ, ਪੂਰੀ ਲਾਲ ਸੁਰਖ ਤਾਂਬੇ ਵਰਗੀ ਰੇਤ ਇਹਨੇ ਕੀਤੀ ਆ, ਤਾਂ ਭਾਈ ਲੰਗਾਹਾ ਜੋ ਝਬਾਲ ਦਾ ਚੌਧਰੀ ਹੈ ਸਿੱਖ, ਬੜਾ ਅਮੀਰ ਸੀ, ਅਤੇ ਇਹ ਭਾਈ ਲੰਗਾਹ ਜੀ ਅਤੇ ਭਾਈ ਪੁਰਾਣਾ ਦੋਨੇ ਸਿੱਖ
1: ਇੱਕ ਵਾਰੀ ਦੌਰੇ ਮਨ ਪਾਨ,
0: ਇੱਕੋ ਵਾਰੀ ਇਹ ਮਨ ਵਿੱਚ ਇਹ ਵਿਚਾਰ ਕੇ ਅਤੇ ਦੌੜੇ ਨੇ ਰੱਸਿਆਂ ਵਿੱਚੋਂ ਖੁੱਲ੍ਹ ਕੇ ਦਰਵਾਜ਼ੇ 'ਚੋਂ ਵਿਹੜੇ ਵੱਲ ਨੂੰ, ਇਹਦੇ
1: ਤਪਤ ਰੇਤ ਪਰ ਹਮ ਤਨ ਪਰੇ,
0: ਇਹ ਸੋਚ ਕੇ ਵੀ ਤੱਤੀ ਰੇਤ ਦੇ ਉੱਪਰ ਅਸੀਂ ਕਿਉਂ ਨਾ ਖੜ ਜਾਈਏ ਉਸ ਤੋਂ ਪਹਿਲਾਂ,
1: ਸੁਖ ਸੋ ਹੋਏ ਗੁਰ ਉੱਪਰ ਖਰੇ,
0: ਅਤੇ ਮਹਾਰਾਜ ਨੂੰ ਅਸੀਂ ਤਾਂ ਚੁੱਕ ਲਵਾਂਗੇ ਦੋਵੇਂ ਜਾਣੇ, ਅਤੇ ਸੁੱਖ ਨਾਲ ਗੁਰੂ ਸਾਹਿਬ ਨੂੰ ਸੇਕ ਨਹੀਂ ਲੱਗੇਗਾ, ਮਹਾਰਾਜ ਉੱਪਰ ਉੱਪਰ ਹੀ ਰਹਿਣਗੇ,
1: ਇਹਨੇ ਕਾਰਨ ਨਿਕਸ ਹੈ ਜੇ ਪ੍ਰਾਣ,
0: ਇਸ ਵਾਸਤੇ ਜੇ ਗੁਰੂ ਸਾਹਿਬ ਦੇ ਵਾਸਤੇ ਸਾਡੇ ਪ੍ਰਾਣ ਰੇਤ ਨਾਲ ਸੜ ਕੇ ਨਿਕਲ ਵੀ ਜਾਣ, ਪੂਰੇ ਵੀ ਹੋਣ ਜਾਣ ਤਾਂ ਸਰੀਰ
1: ਚੋਂ, ਤਾਂ
0: ਅਸੀਂ ਧਨ ਮਹਾਨ ਹੋ ਜਾਵਾਂਗੇ ਸਿੱਖਾਂ ਵਿੱਚ,
1: ਇਨਕੋ ਦੁੱਖ ਦੇਖਣ ਕਰ,
0: ਸੋ ਇਹਨਾਂ ਦਾ ਦੁੱਖ ਗੁਰੂ ਸਾਹਿਬ ਦਾ ਅਸੀਂ ਦੇਖਣਾ ਨਹੀਂ ਸਾਨੂੰ ਚਾਹੀਦਾ, ਅਸੀਂ ਦੇਖ ਨਹੀਂ ਸਕਦੇ, ਇਹ ਵਿਚਾਰ ਕੇ ਪਾਵਨ ਬਾਣੀ ਦੇ ਬਚਨ ਨੇ ਨਾ, ਪ੍ਰੀਤ ਵਾਲਾ ਸਿੱਖ ਜਿਹੜਾ ਸਾਹਿਬ ਸੰਕਟ ਵਾ ਸੇਵਕ ਭੱਜੈ, ਜੇ ਸਾਹਿਬ ਮਾਲਕ ਉੱਪਰ ਸੰਕਟ ਆਇਆ ਤਾਂ ਸੇਵਕ ਭੱਜ ਜਾਂਦਾ ਨਾ, ਉਸ ਵੇਲੇ ਨਹੀਂ ਨਿਭਾਉਂਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ, ਬਹੁਤਾ ਲੰਬਾ ਸਮਾਂ ਜਿਉਂਦਾ ਵੀ ਨਹੀਂ ਰਹਿੰਦਾ, ਅਤੇ ਦੋਵਾਂ ਕੁਲਾਂ ਨੂੰ ਦਾਦਕੇ ਅਤੇ ਨਾਨਕਿਆਂ ਨੂੰ ਦਾਗ ਲਾ ਜਾਂਦਾ ਵਾ, ਵੀ ਇਹਨੇ ਸੋ ਉਸ ਵੇਲੇ ਪਿੱਠ ਦਿੱਤੀ ਸੀ ਪੰਥ ਨੂੰ, ਇਹ ਭੱਜ ਗਿਆ ਸੀ ਗੁਰੂ ਸਾਹਿਬ ਜੀ 'ਤੇ ਭੀੜ ਪਈ, ਜਿਵੇਂ ਦੁਨੀ ਚੰਦ ਭੱਜ ਗਿਆ ਸੀ, ਬਚਿਆ ਉਹ ਵੀ ਨਹੀਂ ਸੀ। ਸੋ ਇਸ ਤਰ੍ਹਾਂ ਇਹ ਸਿੱਖ ਨਾਮ ਬਾਣੀ ਦੇ ਰਸੀਏ ਨੇ, ਸੋਚ ਕੇ ਵੀ ਅਸੀਂ ਪਹਿਲਾਂ ਕਿਉਂ ਨਾ ਅਸੀਂ ਸ਼ਹੀਦ ਹੋ ਜਾਈਏ ਮਹਾਰਾਜ ਤੋਂ ਪਹਿਲਾਂ, ਅਤੇ ਨਹਿ ਇਨਕੋ ਦੁੱਖ ਦੇਖਣ ਕਰਾਂ, ਇਹਨਾਂ ਸਤਿਗੁਰਾਂ ਦਾ ਦੁੱਖ ਨਹੀਂ ਆਪਾਂ ਦੇਖ ਸਕਦੇ,
1: ਆਛੀ ਬਾਤ ਦੇਹੇ ਪਰ ਹਰ,
0: ਇਹ ਆਛੀ ਇਹ ਚੰਗੀ ਗੱਲ ਆ ਸਾਡੇ ਵਾਸਤੇ, ਭਲਾ ਵੀ ਅਸੀਂ ਆਪਣੀ ਦੇਹੀ ਲਾ ਦੇਈਏ ਉਦੋਂ ਪਹਿਲਾਂ ਵਾਰ ਦੇਈਏ,
1: ਹੇਰਤ ਚੰਦ ਸਿਪਾਹੀ ਪ੍ਰੇਰੇ,
0: ਜਦੋਂ ਇਹ ਸਿੱਖ ਦੌੜ ਕੇ ਆਏ ਨੇ ਨਾ ਛੁੱਟ ਕੇ ਵਿਹੜੇ ਵੱਲ, ਵੀ ਮਹਾਰਾਜ ਨੂੰ ਉੱਪਰ ਚੁੱਕ ਲੈਂਦੇ ਹਾਂ ਅਤੇ ਅਸੀਂ ਥੱਲੇ ਖੜ੍ਹ ਜਾਂਦੇ ਰੇਤ 'ਤੇ, ਅਤੇ ਵੇਖ ਕੇ ਜੋ ਚੰਦੂ ਨੇ ਵੇਖਿਆ ਅਤੇ ਇਹਨੇ ਸਿਪਾਹੀਆਂ ਨੂੰ ਉਸੇ ਵੇਲੇ ਸੋ ਤੱਤੇ ਹੋ ਕੇ ਕਿਹਾ ਹੈ, ਕਹਿੰਦਾ ਇਹਨਾਂ ਨੂੰ ਕਿਉਂ ਨਹੀਂ ਮਾਰਦੇ ਫੜਦੇ ਕਿਉਂ ਨਹੀਂ, ਉਹਨਾਂ ਸੋਟੇ ਲੈ ਕੇ ਅਤੇ ਬਹੁਤੇ ਸਿੱਖਾਂ ਨੂੰ ਮਾਰੇ ਘੇਰ ਲਿਆ ਹੈ,
1: ਹੱਥ ਨੇ ਪਰ ਪੈਰ ਨੇ ਪਰ ਮਾਰ,
0: ਸਿੱਖਾਂ ਦੇ ਹੱਥਾਂ ਅਤੇ ਪੈਰਾਂ ਉੱਪਰ ਸਿਪਾਹੀਆਂ ਨੇ ਸੋਟੇ ਮਾਰੇ ਹਨ,
1: ਗਹਿ ਕਰ ਮੋਰੇ ਬਹੁ ਬਲ ਤਾਰ,
0: ਇਉਂ ਬਹੁਤ ਫੜ ਕੇ ਸਿੱਖਾਂ ਨੂੰ ਅਤੇ ਕੁੜਦੇ ਮਾਰਦਿਆਂ ਉਹਨੂੰ ਦਰਵਾਜ਼ੇ 'ਚ ਵਾਪਸ ਮੋੜ ਦਿੱਤਾ, ਸਤਿਗੁਰੂ ਜੀ ਦੇ ਕੋਲ ਨਹੀਂ ਪਹੁੰਚਣ ਦਿੱਤਾ ਹੈ,
1: ਸ਼੍ਰੀ ਗੁਰ ਕਰਹਿ ਬਰਜਨ ਕਨੇ,
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹਨਾਂ ਨੂੰ ਬਹੁਤ ਰੋਕ ਰਹੇ ਹਨ,
1: ਕਿਆ ਤੁਮ ਆਵਤ ਹੋ ਰੇ ਸਮਨੇ,
0: ਸਿੱਖੋ ਮਹਾਰਾਜ ਕਹਿਣ ਲੱਗੇ ਰੇਤ 'ਤੇ ਖੜੋਤੇ ਹੋਏ, ਤੁਸੀਂ ਕਿਉਂ ਮਨ ਵਿੱਚ ਗੁੱਸਾ ਧਾਰ ਕੇ ਆਉਂਦੇ ਹੋ ਸਾਡੇ ਵੱਲ ਵਾਰ ਵਾਰ,
1: ਬੈਠੇ ਰਹੋ ਖਾਤ ਕਿਉਂ ਮਾਰ,
0: ਬੈਠੇ ਰਹੋ ਦਰਵਾਜ਼ੇ ਵਿੱਚ ਬੰਨੇ ਹੋਏ, ਕਿਉਂ ਮਾਰ ਖਾਂਦੇ ਹੋ ਆਪ ਨਿਹੱਕ ਹੀ,
1: ਇਹ ਸਭ ਹੋਇਆ ਹਮਰੇ ਅਨੁਸਾਰ,
0: ਇਹ ਸਾਰਾ ਕੁਝ ਸਾਡੇ ਮਾਲਕ ਵਾਹਿਗੁਰੂ ਦੇ ਅਨੁਸਾਰ ਹੋ ਰਿਹਾ ਹੈ, ਜਿਵੇਂ ਉਹਦਾ ਹੁਕਮ ਆ ਅਸੀਂ ਭਾਣਾ ਮੰਨ ਰਹੇ ਹਾਂ,
1: ਕਹਿ ਪੁਰਾਣਾ ਰਹਿਓ ਨਾ ਜਾਏ,
0: ਭਾਈ ਪੁਰਾਣਾ ਜੀ ਕਹਿਣ ਲੱਗੇ ਬੜੀ ਸ਼ਕਤ ਸੱਚੀ ਭਗਤੀ ਹੈ, ਗੁਰੂ ਘਰ ਦੇ ਵਿੱਚ ਬਹੁਤ ਸੇਵਾ ਕੀਤੀ ਹੈ। ਕਹਿੰਦੇ ਮਹਾਰਾਜ ਸਾਥੋਂ ਰਿਹਾ ਨਹੀਂ ਜਾਂਦਾ ਹੈ ਵੇਖ ਕੇ,
1: ਤੁਮਰਾ ਦੁੱਖ ਨਾ ਦੇਖ ਸਕਾਏ।
0: ਤੁਹਾਨੂੰ ਇਸ ਤਰ੍ਹਾਂ ਲੱਗਦਾ ਹੋਇਆ ਦੁੱਖ ਸਰੀਰ ਨੂੰ ਤਪਾ, ਅਸੀਂ ਦੇਖ ਨਹੀਂ ਸਕਦੇ ਹਾਂ।
1: ਆਪਣੇ ਪ੍ਰਾਣ ਦੇਣ ਅਭਿਲਾਖਿਆ,
0: ਸਾਨੂੰ ਸਾਡੇ ਪ੍ਰਾਣ ਦੇਣ ਦੀ ਇੱਛਾ ਪੈਦਾ ਹੋਈ ਸੀ।
1: ਰਾਵਰ ਕੇ ਸਰੀਰ ਕੋ ਰਾਖਿਆ,
0: ਅਸੀਂ ਆਪ ਥੱਲੇ ਰੇਤ ਤੇ ਖੜੋ ਕੇ ਤੁਹਾਨੂੰ ਤਾਂ ਚੁੱਕ ਲਈਏ ਤੇ ਤੁਹਾਡੇ ਸਰੀਰ ਨੂੰ ਸਹੀ ਸਲਾਮਤ ਬਚਾ ਲਈਏ।
1: ਕਹਿਓ ਗੁਰੂ ਇਮ ਕੀ ਜਹਿ ਤਬ।
0: ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਪੁਰਾਣਾ ਜੀ ਕਾਹਲੀ ਨਾ ਕਰੋ, ਇਸ ਤਰ੍ਹਾਂ ਜੇ ਸਰੀਰ ਲਾਉਣੇ ਆ ਨਾ ਗੁਰੂ ਦੀ ਖਾਤਰ, ਲੋੜ ਪਵੇਗੀ ਉਦੋਂ ਲਾਇਓ।
1: ਹਮਰੀ ਆਇਸ ਹੋਵੇ ਜਬ,
0: ਜਦੋਂ ਸਾਡੀ ਤੁਹਾਨੂੰ ਆਗਿਆ ਹੋਵੇਗੀ, ਇਹ ਵੀ ਸਮਾਂ ਆਵੇਗਾ, ਪਰ ਉਡੀਕ ਕਰ ਲਓ, ਛੇਵੇਂ ਸਰੂਪ ਵਿੱਚ ਇਹੋ ਹੀ ਆਗਿਆ ਦੇਣੀ ਹੈ।
1: ਅਬ ਹਮਰਾ ਇਹ ਖੇਲ ਪਸਾਰਾ।
0: ਭਾਈ ਪੁਰਾਣਾ ਜੀ ਸ਼ਹੀਦ ਹੋਏ ਸੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਇਹ ਸਾਰੇ ਸਿੱਖ ਛੇਵੇਂ ਪਾਤਸ਼ਾਹ ਦੇ ਜੰਗਾਂ ਵਿੱਚ ਮੁਗਲਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ। ਇਹ ਉਦੋਂ ਆਗਿਆ ਸੀ ਸਮਝੋ, ਜਿਹੜੀ ਹੁਣ ਰੋਕ ਰਹੇ। ਅਬ ਹਮਰਾ ਇਹ ਖੇਲ ਪਸਾਰਾ, ਮਹਾਰਾਜ ਕਹਿੰਦੇ ਸਾਡਾ ਹੁਣ ਜਿਹੜਾ ਖੇਲ ਆ ਨਾ, ਇਹ ਜੋ ਫੈਲਾਇਆ ਹੋਇਆ ਹੈ,
1: ਬੈਠੇ ਪਿਖੋ ਹੋਏ ਜਿਮ ਸਾਰਾ,
0: ਜਿਸ ਤਰ੍ਹਾਂ ਸਾਰਾ ਹੋਵੇਗਾ ਇਹ ਬੈਠ ਕੇ ਤੁਸੀਂ ਵੇਖੋ ਭਾਣਾ ਕਿਵੇਂ ਮੰਨਣਾ ਹੈ। ਇਹ ਸਿੱਧਕ ਵੇਖਣਾ ਕਰੋ, ਇਹ ਤੁਹਾਨੂੰ ਸਬਕ ਸਿਖਾਉਣਾ ਸੀ। ਇਸ ਕਰਕੇ ਧਾਰਮਿਕ ਆਗੂਆਂ ਨੂੰ ਉੱਚੇ ਆਚਰਣ ਜੇ ਆਮ ਲੋਕਾਂ ਵਿੱਚ ਪਾਉਣਾ ਹੋਵੇ, ਆਪਣੇ ਪੈਰੋਕਾਰਾਂ ਵਿੱਚ, ਤਾਂ ਫਿਰ ਧਾਰਮਿਕ ਆਗੂਆਂ ਨੂੰ ਆਪਣਾ ਉੱਚਾ ਆਦਰਸ਼ ਉਹ ਆਪ ਕਰਕੇ ਦ੍ਰਿੜਾਉਣਾ ਪੈਂਦਾ ਵਾ। ਸੋ ਇਹ ਕਰਕੇ ਮਹਾਰਾਜ ਕਹਿੰਦੇ ਤੁਸੀਂ ਵੇਖੋ, ਹੁਣ ਇੰਨੇ ਕੁ ਸਿੱਖ ਪੱਕੇ ਹੋ ਗਏ ਸੀ ਭਾਣੇ ਵਿੱਚ, ਵੀ ਨਵੇਂ ਪਾਤਸ਼ਾਹ ਤੋਂ ਪਹਿਲਾਂ ਸਿੱਖ ਸ਼ਹੀਦ ਹੋ ਰਹੇ ਸੀ, ਮਹਾਰਾਜ ਵੇਖ ਰਹੇ ਸੀ, ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਵੇਖ ਰਹੇ ਸ਼ਹੀਦ ਹੋ ਰਹੇ ਨੇ, ਤਸੀਹੇ ਚੱਲ ਚੱਲ, ਅਤੇ ਸਿੱਖ ਵੇਖ ਰਹੇ। ਇੰਨੇ ਕੁ ਪੱਕੇ ਕਰ ਦਿੱਤੇ ਸੀ ਸਿੱਖ, ਵੀ ਉਦੋਂ ਸਿੱਖ ਸੌ ਆਰੇ ਨਾਲ ਚਰਵਾ ਰਹੇ ਸੀ, ਦੇਗ ਚ ਉੱਬੜ ਰਹੇ ਸੀ, ਇਹੋ ਹੀ ਤਸੀਹੇ ਮਿਲੇ ਸੀ ਨਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਰੂਮ ਵਿੱਚ ਲਪੇਟ ਕੇ ਭਾਈ ਸਤੀਦਾਸ ਜੀ ਸਾੜ ਦਿੱਤਾ ਸੀ, ਜਿਉਂਦਿਆਂ ਸ਼ਹੀਦ ਕਰ ਦਿੱਤਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ 'ਚ ਬੈਠੇ ਡੋਲ ਵੇਖ ਰਹੇ ਸੀ। ਇਹੀ ਸਿਖਾਇਆ ਸਬਕ, ਮਹਾਰਾਜ ਕਹਿਣ ਲੱਗੇ ਤੁਸੀਂ ਸਾਰਾ ਇਹ ਦੇਖਣਾ ਕਰੋ ਜੋ ਖੇਲ ਹੋ ਰਿਹਾ ਹੈ ਹੁਕਮ ਦੇ ਵਿੱਚ।
1: ਪੁਨਹਿ ਦੁਸ਼ਟ ਨੇ ਕਿਹਾ ਬਿਠਵਾਏ,
0: ਫਿਰ ਦੁਸ਼ਟ ਚੰਦੂ ਨੇ ਜੋ ਕੋਲ ਹੀ ਬੈਠਾ ਇਸ ਕੁਰਸੀ ਦੇ ਉੱਪਰ, ਬੜਾ ਸੜਿਆ ਬਲਿਆ ਹੋਇਆ, ਅਤੇ ਇਹਨੇ ਕਹਿ ਕੇ ਫਿਰ ਪਹਿਲਾਂ ਤਾਂ ਖੜ੍ਹੇ ਕੀਤੇ ਆ ਰੇਤ ਦੇ ਉੱਪਰ ਤਪਾ ਕੇ, ਫਿਰ ਥੱਲੇ ਕਹਿਣ ਲੱਗਾ ਇਹਨਾਂ ਨੂੰ ਬਿਠਾਓ। ਮਹਾਰਾਜ ਜੀ ਨੂੰ ਥੱਲੇ ਬਿਠਾ ਦਿੱਤਾ ਉਹ ਰੇਤ ਦੇ ਉੱਪਰ।
1: ਫਿਰ ਸਤਿਗੁਰੂ ਕੁਛ ਖੇਦ ਨਾ ਪਾਏ,
0: ਸਤਿਗੁਰੂ ਮਹਾਰਾਜ ਬਹਿ ਗਏ ਨੇ, ਪਰ ਕੋਈ ਵੀ ਖੇਦ ਮਨ ਹਿਰਦੇ ਨੂੰ ਨਹੀਂ ਆਇਆ, ਸਰੀਰ ਨੂੰ ਸੇਕ ਜ਼ਰੂਰ ਲੱਗ ਰਿਹਾ ਹੈ।
1: ਚੰਦ ਹੈ ਲੋਕ ਰਚੇ ਜਿਨ ਕੇਰੇ,
0: ਜਿਨ੍ਹਾਂ ਸਤਿਗੁਰਾਂ ਨੇ 14 ਲੋਕ ਬਣਾਏ ਹੋਏ ਨੇ, ਜਿਹੜੇ ਮਾਲਕ ਨੇ ਰੱਬ ਦਾ ਰੂਪ ਹਨ।
1: ਤੇਜ ਹਤਾਸਨ ਹੋਏ ਕਿ ਮਨੇਰੇ,
0: ਕਹਿੰਦੇ ਜੇ ਮਹਾਰਾਜ ਚਾਹੁਣ ਤੇ ਉਹਨਾਂ ਦੇ ਨੇੜੇ ਅੱਗ ਦਾ ਤੇਜ ਕਿਵੇਂ ਆ ਸਕਦਾ ਹੈ। ਪੰਜ ਤੱਤ ਵੀ ਹੁਕਮ ਚ ਆ ਗੁਰੂ ਪਰਮੇਸ਼ਰ ਦੇ, ਇਹਦਾ ਕੀ ਬਾਲਾ ਅੱਗ ਦਾ ਵੀ ਮਹਾਰਾਜ ਦੇ ਸਰੀਰ ਨੂੰ ਸਾੜ ਦੇਵੇ।
1: ਤਪਤ ਰੇਤ ਪਰ ਨਿਸ਼ਚਲ ਬੈਸ,
0: ਤੱਤੀ ਹੋਈ ਰੇ ਤਪੀ ਹੋਈ ਰੇ ਤੱਗ ਵਾਂਗ ਉਹਦੇ ਉੱਪਰ ਨਿਸ਼ਚਲ ਅਡੋਲ ਬਿਨਾਂ ਹਿੱਲਣ ਤੋਂ ਮਹਾਰਾਜ ਬੈਠ ਗਏ ਹਨ।
1: ਸੁਖ ਤੇ ਮ੍ਰਿਦ ਆਸਨ ਪਰ ਜੈਸੇ,
0: ਇਸ ਤਰ੍ਹਾਂ ਬੈਠੇ ਆ ਜਿਵੇਂ ਬੜੇ ਸੁੱਖ ਨਾਲ ਦਰਬਾਰ ਸਾਹਿਬ ਵਿੱਚ ਆਸਨ ਲਾ ਕੇ ਬੈਠੇ ਹੁੰਦੇ ਹਨ, ਕਿਵੇਂ ਬੈਠੇ ਆ ਮਹਾਰਾਜ ਅਡੋਲ ਸੱਚੇ ਪਾਤਸ਼ਾਹ ਜੀ।
1: ਇਹ ਅੰਗ ਨਹੀਂ ਡੁਲਿਆਂਤੇ,
0: ਇੱਧਰ ਉੱਧਰ ਅੰਗ ਵੀ ਕੋਈ ਨਹੀਂ, ਹੱਥ ਪੈਰ ਵੀ ਨਹੀਂ ਕੋਈ ਹਿਲਾਇਆ ਮਾਰਿਆ ਹੈ।
1: ਪਏ ਮੌਨ ਕੁਛ ਨਹੀਂ ਕਹੰਤੇ,
0: ਚੁੱਪ ਹੋ ਗਏ ਸਤਿਗੁਰੂ ਵਾਹਿਗੁਰੂ ਦੇ ਭਾਣੇ ਵਿੱਚ, ਬਿਰਤੀ ਨਾਮ ਦੇ ਵਿੱਚ ਰੂੜ ਕਰ ਲਈ ਚੌਥੀ ਗਿਆਨ ਦੀ ਅਵਸਥਾ ਵਿੱਚ, ਅਤੇ ਸੱਚੇ ਪਾਤਸ਼ਾਹ ਜੀ ਕੁਝ ਵੀ ਨਹੀਂ, ਨਾ ਕੋਈ ਚੰਦੂ ਨੂੰ ਨਾ ਜਲਾਦਾਂ ਨੂੰ ਕੁਝ ਨਹੀਂ ਕਿਹਾ ਹੈ।
1: ਕਹਿਓ ਦੁਸ਼ਟ ਪੁਨੇ ਕਰ ਛੇ ਲੈ ਕੇ,
0: ਇਹ ਦੁਸ਼ਟ ਨੇ ਜਦੋਂ ਅਡੋਲ ਬੈਠੇ ਹੋਏ ਮਹਾਰਾਜ ਵੇਖੇ ਨਾ, ਵੀ ਇੱਥੇ ਅਜੇ ਵੀ ਸ਼ਾਂਤ ਨੇ, ਅਤੇ ਇਹਨੇ ਫਿਰ ਕਿਹਾ ਆਪਣੇ ਜਲਾਦਾਂ ਨੂੰ ਵੀ ਕੜਛੇ ਭਰ ਭਰ ਕੇ ਤੱਤੀ ਪਈ ਰੇਤ ਦੇ,
1: ਤਪਤ ਰੇਤ ਦਹ ਉੱਪਰ ਪੈ ਕੇ,
0: ਹੁਣ ਇਹਨਾਂ ਦੇ ਸੀਸ ਉੱਪਰੋਂ ਵੀ ਪਾ ਦਿਓ ਰੇਤ, ਤੱਤੀ ਹੋਈ ਤਪਦੀ ਹੋਈ ਸੜਦੀ ਭੁੱਜਦੀ।
1: ਨਹਿ ਬੋਲਦੇ ਨਹਿ ਮਾਨਤੇ ਨਾਤਾ,
0: ਇਹ ਨਹੀਂ ਬੋਲਦੇ ਹਨ ਮੇਥੋਂ ਡਰ ਕੇ, ਅਤੇ ਨਾ ਹੀ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰਦੇ ਨੇ।
1: ਇਸ ਕੇ ਗਾਤ ਲੱਗ ਹੈ ਨਹਿ ਤਾਤਾ,
0: ਇਹਨਾਂ ਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦੇ ਸਰੀਰ ਨੂੰ ਤੱਤੀ ਨਹੀਂ ਲੱਗਦੀ ਰੇਤ, ਕੀ ਕਾਰਨ ਹੈ। ਪਾਈ
1: ਪਰ ਕਰ ਛੇ ਤਬ ਉਪਰ ਪਾਏ
0: ਉਹਨਾਂ ਜਲਾਦਾਂ ਨੇ ਹੁਕਮ ਦੇ ਬੱਧਿਆਂ ਨੇ ਭੜ ਕਰਕੇ ਕੜਛੇ ਜਿਹੜੇ ਸੀ ਨਾ ਰੇਤ ਦੇ ਉੱਪਰ ਪਾਉਣਾ ਸ਼ੁਰੂ ਕੀਤੇ ਸੀ ਇਸ ਤੋਂ ਉੱਪਰੋਂ ਉੱਚਾ ਰੱਖ ਕੇ ਕੜਛਾ ਅਤੇ ਸੋ ਸਾਧ ਸੰਗਤ ਜੀ ਰੇਤ ਦੀ ਧਾਰ ਬੰਨ੍ਹ ਕੇ ਸੱਚੇ ਪਾਤਸ਼ਾਹ ਜੀ ਦੇ ਸੀਸ ਵਿੱਚ ਪਾਉਣਾ ਕੀਤੀ ਰੇ ਸ਼ੁਰੂ ਕੀਤੀ ਰੇਤ
1: ਨਾ ਕੁਛ ਕਹਿਓ ਨਾ ਅੰਗ ਡੁਲਾਏ
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕੁਝ ਨਹੀਂ ਕਿਹਾ ਨਾ ਉਹਨਾਂ ਨੂੰ ਪਾਉਣ ਵਾਲਿਆਂ ਨੂੰ ਨਾ ਚੰਦੂ ਨੂੰ ਅਤੇ ਨਾ ਹੀ ਆਪਣੇ ਅੰਗ ਹਿਲਾਏ ਆ ਡੋਲ ਸਿਰ ਨੂੰ ਸੀਸ ਨੂੰ ਟਿਕਾ ਕੇ ਸਿੱਧਾ ਜਿਵੇਂ ਜੋਗੀ ਬੈਠਾ ਹੁੰਦਾ ਦਸਮ ਦੁਆਰ ਵਿੱਚ ਧਿਆਨ ਧਾਰਨ ਕਰਕੇ ਇਉਂ ਸੱਚੇ ਪਾਤਸ਼ਾਹ ਤੱਤੀ ਰੇਤ ਉੱਪਰ ਚੌਂਕੜਾ ਮਾਰ ਕੇ

0: ਸਰੀਰ ਦੇ ਉੱਪਰ ਪੈ ਰਿਹਾ ਤੇ ਬਹੁਤ ਜ਼ਿਆਦਾ ਜੋ ਦੁੱਖ ਦੇਣ ਵਾਲਾ ਹੈ।
1: ਨਿਰ ਇੱਛਾ ਕਰ ਗਾਤ ਸਮੂਹ ਹੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਡੋਲ ਬੈਠੇ ਸੀ, ਫਿਰ ਭਾਵੇਂ ਪੰਜਾਂ ਅੱਗ ਦਾ ਕੋਈ ਜ਼ੋਰ ਨਹੀਂ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਭਾਣਾ ਮੰਨਿਆ ਨਾ ਅਕਾਲ ਪੁਰਖ ਦਾ, ਵੀ ਤੇਰੀ ਰਜਾ ਜਿਵੇਂ ਰਾਜ। ਉਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਉਹ ਅੱਗ ਦਾ ਸੇਕ ਪ੍ਰਵਾਨ ਕੀਤਾ ਅਤੇ ਸਰੀਰ ਦੇ ਉੱਪਰ ਜਿਹੜੀ ਸੋ ਸਾਰੇ ਸਰੀਰ ਦੇ ਉੱਪਰ
1: ਸਤਿਗੁਰ ਕਹਿ ਤਬ ਪਰੇ ਫਲੂਹੇ,
0: ਸਤਿਗੁਰੂ ਮਹਾਰਾਜ ਦੇ ਸਰੀਰ ਉੱਪਰ ਫਲੂਹੇ ਬਣ ਗਏ ਨੇ, ਵਿਸਫੋਟ ਜ਼ਖਮ ਹੋ ਗਏ ਹਨ, ਜਿਵੇਂ ਫੋੜੇ ਜਿਹੇ ਹੁੰਦੇ ਆ। ਸੋ ਸਰੀਰ ਤਪ ਕੇ
1: ਅਜਮਤ ਨਹਿ ਜਾਣੇ ਦੁਰਾਚਾਰੀ,
0: ਸੋ ਇਹ ਦੁਰਾਚਾਰੀ ਜਿਹੜਾ ਸ਼ਕਤੀ ਭਗਤੀ ਨੂੰ ਜਾਣ ਨਾ ਸਮਝ ਨਾ ਸਕੇ।
1: ਬਿਨ ਪੀਰਾ ਗਨ ਕਰੇ ਦਿਖਾਰੀ,
0: ਮਹਾਰਾਜ ਸੱਚੇ ਪਾਤਸ਼ਾਹ ਹਿਰਦੇ ਮਨ ਡੋਲ ਆ, ਉਹਨੂੰ ਕੋਈ ਪੀੜਾ ਨਹੀਂ, ਉਹ ਜਿੱਤ ਬਿਰਤੀ ਇੱਕ ਰਸ ਆਨੰਦ ਵਿੱਚ, ਆਤਮਾ ਦੇ ਆਨੰਦ ਵਿੱਚ, ਅਤੇ ਸੋ ਉਹਨੂੰ ਕੋਈ ਪੀੜਾ ਨਹੀਂ। ਅਤੇ ਸਰੀਰ ਨੂੰ ਪੀੜਾ ਇਹਨਾਂ ਦੀ ਛਾਲੇ ਹੋ ਜੋ ਹੋਏ ਨੇ ਨਾ, ਇਹ ਦਿਖਾਈ ਹੈ।
1: ਦੋਏ ਜਾਮ ਲੱਗ ਬਾਧਾ ਦੀਨਸ,
0: ਦੋ ਪੈਰ ਤੱਕ 6 ਘੰਟੇ ਦੁਸ਼ਟ ਨੇ, 10 ਵਜੇ ਤੋਂ ਲੈ ਕੇ ਅਤੇ ਸਾਧ ਸੰਗ ਜੀ 5 ਵਜੇ ਤੱਕ। ਸੋ ਇਸ ਤਰੀਕੇ ਨਾਲ ਸ਼ਾਮ ਤੱਕ ਇਹਨੇ ਸੋ ਮਹਾਰਾਜ ਜੀ ਨੂੰ ਇਹ ਪੀੜਾ ਦਿੱਤੀ ਆ, ਹੇਠੋਂ ਉੱਪਰੋਂ ਰੇਤ ਪਵਾ ਕੇ।
1: ਨਹੀਂ ਤ੍ਰਾਸ ਮਨ ਦੁਸ਼ਟਨ ਕੀਨਸ,
0: ਇਹ ਦੁਸ਼ਟਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ ਮਨ ਵਿੱਚ ਕੀਤਾ ਹੈ ਕਿ ਅਸੀਂ ਇਹ ਪਾਪ ਗੁਨਾਹ ਕਰ ਰਹੇ ਹਾਂ।
1: ਬੈਠੇ ਰਹੇ ਅਬੋਲ ਅਡੋਲ,
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਰੇਤ ਦੇ ਉੱਪਰ ਬਿਨਾਂ ਬੋਲਣ ਤੋਂ, ਬਿਨਾਂ ਡੋਲਣ ਤੋਂ ਅਬੋਲ ਅਡੋਲ ਇੱਕ ਰਸ ਬੈਠੇ ਰਹੇ ਹਨ।
1: ਸਤਿਗੁਰ ਮਹਿਮਾ ਮਹਾ ਅਤੋਲ,
0: ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਵਡਿਆਈ ਟੋਲੀ ਨਹੀਂ ਜਾ ਸਕਦੀ, ਬਹੁਤ ਵੱਡੀ ਹੈ, ਕੋਈ ਬਿਆਨ ਨਹੀਂ ਕਰ ਸਕਦਾ ਹੈ।
1: ਅਜਰ ਜਰਨ ਕੀ ਔਦ ਜਨਾਈ,
0: ਅਜਰ ਸ਼ਕਤੀ ਨੂੰ ਜਿਹੜੀ ਨਹੀਂ ਜਰੀ ਜਾਂਦੀ, ਏਡੀ ਵੱਡੀ ਸ਼ਕਤੀ ਹੈ, ਸਾਰੇ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ, ਪਰਮੇਸ਼ਰ ਦਾ ਸਰੂਪ ਹੁੰਦੇ ਹੋਏ, ਜੋ ਚਾਹੁਣ ਕਰ ਸਕਦੇ, ਇਸ਼ਾਰੇ ਨਾਲ, ਇੱਕ ਇਸ਼ਾਰਾ ਹੋ ਜੇ ਤਾਂ ਇੰਨੀ ਸ਼ਕਤੀ ਜਿਹੜੀ ਅਜਰ ਜਰਨੀ ਬੜੀ ਔਖੀ ਹੈ ਕਿਸੇ ਯੋਗੀ ਪੈਗੰਬਰ ਪੀਰ ਵਾਸਤੇ, ਤਾਂ ਉਹਨੂੰ ਅਜਰ ਜਰਨ ਕੀ ਔਦ ਜਨਾਈ, ਅਜਰ ਸ਼ਕਤੀ ਨੂੰ ਜਰਨ ਦੀ ਜਿਹੜੀ ਔਦ ਹੱਦ ਕਰਕੇ ਜਨਾ, ਹੱਦ ਕਰਕੇ ਵਿਖਾਈ ਸੱਚੇ ਪਾਤਸ਼ਾਹ ਨੇ, ਇਹਨਾਂ ਨਹੀਂ ਕੋਈ ਜਰ ਸਕਿਆ ਹੁਣ ਤੱਕ, ਜਿੰਨੇ ਪੀਰ ਪੈਗੰਬਰ ਹੋਏ ਨੇ ਪਿੱਛੇ ਹੋਏ ਆ ਜਾਂ ਹੋਣਾ ਜਾਂ ਹੋਣ, ਇੰਨੀ ਸ਼ਕਤੀ ਨੂੰ ਇੰਨੇ ਤਸੀਹੇ ਝੱਲ ਕੇ ਵੀ ਸੱਚੇ ਪਾਤਸ਼ਾਹ ਨੇ ਫਿਰ ਮਨਾ ਵਰਤੀ ਹੋਵੇ, ਆਤਮਿਕ ਸੱਤਾ, ਆਤਮਿਕ ਬਲ, ਆਤਮਿਕ ਸ਼ਕਤੀ, ਰਿਧੀਆਂ ਸਿੱਧੀਆਂ। ਇਹ ਕਵੀ ਜੀ ਕਹਿ ਰਹੇ ਨੇ ਕਿ ਅਜਰ ਨੂੰ ਸ਼ਕਤੀ ਨੂੰ ਜਰਨ ਦੀ ਔਦ ਹੱਦ, ਹੱਦ ਕਰਕੇ ਵਿਖਾ ਦਿੱਤੀ ਹੈ, ਸਿਰਾ ਲਾ ਦਿੱਤਾ ਹੈ।
1: ਕਸ਼ਟ ਦੇ ਨਹੀਂ ਦਿਖਾਈ,
0: ਇੰਨੇ ਕਸ਼ਟ ਹੋਣ 'ਤੇ ਵੀ ਥੋੜ੍ਹੀ ਜਿੰਨੀ ਵੀ ਸ਼ਕਤੀ ਆਤਮਿਕ ਆਪਣੀ ਬਲ ਨਹੀਂ ਦਿਖਾਈ ਹੈ।
1: ਇੰਦਰ ਆਦਿ ਜੇਤਕ ਸੁਰ ਸਾਰੇ,
0: ਜਿੰਨੇ ਕੁ ਸਵਰਗਾਂ ਦਾ ਰਾਜਾ ਇੰਦਰ ਆਦਿਕ ਜਿੰਨੇ ਦੇਵਤੇ ਨੇ, 114 ਪੁਰੀਆਂ ਦੇ,
1: ਚੱਕ੍ਰਿਤ ਚਿਤ ਗੁਰ ਚਲਤ ਨਿਹਾਰੇ,
0: ਮਹਾਰਾਜ ਜੀ ਦਾ ਐਸਾ ਭਾਣਾ ਮੰਨਣ ਦੀ ਅਵਸਥਾ ਨੂੰ, ਕੌਤਕਾਂ ਨੂੰ ਵੇਖ ਕੇ ਸਾਰੇ ਹੈਰਾਨ ਹੋ ਰਹੇ ਨੇ, ਆਕਾਸ਼ਾਂ ਵਿੱਚ ਖੜੋਤੇ ਹੋਏ ਵੇਖ ਰਹੇ ਹਨ।
1: ਧੰਨ ਧੰਨ ਸਭ ਗ੍ਰਹਿ ਬਖਾਨਾ,
0: ਸਾਰੇ ਗੁਪਤ ਸ੍ਰਿਸ਼ਟੀ ਜਿਹੜੀ ਦੇਵੀ ਦੇਵਤੇ ਹੈ ਉਹ ਸਾਰੇ ਮਹਾਰਾਜ ਇਹ ਵੇਖ ਕੇ ਧੰਨੋ ਧੰਨੋ ਸਾਰੇ ਇਹੋ ਕਹਿ ਰਹੇ ਹਨ।
1: ਇਹਤੇ ਬਿਨਾ ਨਾ ਐਸੋ ਅਨ,
0: ਇਹਨਾਂ ਤੋਂ ਕਹਿੰਦੇ ਗੁਰੂ ਸਾਹਿਬ ਤੋਂ ਬਿਨਾਂ ਐਸਾ ਜਰ ਸ਼ਕਤ ਨੂੰ ਜਰਨਾ, ਇੰਨੀ ਸ਼ਕਤੀ ਹੁੰਦਿਆਂ ਹੋਰ ਨਹੀਂ ਕੋਈ ਕਰ ਸਕਦਾ ਵਿਖਾ ਸਕਦਾ ਹੈ।
1: ਕਰ ਬੰਧਨ ਸੁਰ ਸਦਨ ਸਿਧਾਰੇ,
0: ਸਾਰੇ ਦੇਵਤੇ ਮਹਾਰਾਜ ਦਾ ਭਾਣਾ ਮੰਨਣ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਨੇ, ਹੁਕਮ ਜਾਣ ਕੇ ਕਿਸੇ ਨੇ ਕੋਈ ਵੀ ਦੇਵਤਿਆਂ ਨੇ ਵੀ ਸ਼ਕਤੀ ਨਹੀਂ ਵਿਖਾਈ, ਤਾਂ ਸਾਰੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਪੋ ਆਪਣੀਆਂ ਪੁਰੀਆਂ ਵਿੱਚ ਚਲੇ ਗਏ ਨੇ।
1: ਆਪਸ ਵਿਖਿਆ ਬ੍ਰਿਤੰਤ ਉਚਾਰੇ,
0: ਆਪਸ ਵਿੱਚ ਪ੍ਰਸੰਗ ਕਹਿੰਦੇ ਗਏ ਨੇ ਵੀ ਧੰਨ ਹਨ ਗੁਰੂ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਹੈ।
1: ਗਏ ਦੁਸ਼ਟਪਨ ਗੁਰ ਨਿਕਸਾਏ,
0: ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਏ ਦੁਸ਼ਟਪਨ ਗੁਰ ਨਿਕਸਾਏ, ਮਹਾਰਾਜ ਜੀ ਨੂੰ ਫਿਰ ਰੇਤ ਤੋਂ ਉਠਾ ਕੇ ਅਤੇ ਫਿਰ ਦੁਸ਼ਟ ਚੰਦੂ ਆਪਣੀ ਹਵੇਲੀ ਵਿੱਚ ਗਿਆ ਹੈ ਸ਼ਾਮ ਪਈ ਤੋਂ
1: ਪੂਰਬ ਥਲ ਤਹਿ ਆਨ ਬਿਠਾਏ
0: ਪਹਿਲੇ ਥਾਂ ਲਿਆ ਕੇ ਸਿਪਾਹੀਆਂ ਨੇ ਜਿੱਥੇ ਕਾਲ ਕੋਠੜੀ ਹੈ ਕੈਦ ਕੀਤਾ ਉੱਥੇ ਬਿਠਾ ਦਿੱਤਾ ਹੈ
1: ਸਭ ਤਨ ਪਰ ਜਰਬੇ ਬ੍ਰਿਣ ਪਏ
0: ਸਾਰੇ ਸਰੀਰ ਦੇ ਉੱਪਰ ਛਾਲੇ ਜਿਹੜੇ ਨੇ ਸਾੜਨ ਵਾਲੇ ਉਹ ਵਿਸਫੋਟ ਹੋ ਗਏ ਹਨ
1: ਕਾਨਾ ਸਰਾਪ ਸਾਚ ਚਹਿ ਕਹਿ
0: ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਧ ਸੰਗਤ ਜੀ ਜੋ ਭਾਣਾ ਅਕਾਲ ਪੁਰਖ ਦਾ ਮੰਨਣਾ ਤੂੰ ਭਾਣਾ ਮੰਨਣ ਦਾ ਉਪਦੇਸ਼ ਦੇ ਰਹੇ ਨੇ ਅਤੇ ਆਪਣੀ ਅਵਸਥਾ ਨੂੰ ਸੱਚੀ ਕਰਕੇ ਵਿਖਾਇਆ ਹੈ ਕੈਸੀ ਅਵਸਥਾ ਹੁੰਦੀ ਰੱਬ ਦੇ ਪਿਆਰੇ ਬਾਹਰੀ ਕੋਈ ਵੀ ਸ਼ਕਤੀ ਉਹਨੂੰ ਕੋਈ ਡਲਾ ਨਹੀਂ ਸਕਦੀ ਐਸੀ ਅਵਸਥਾ ਹੈ ਇਹ ਤੀਜਾ ਦਿਨ ਸੀ ਮਹਾਰਾਜ ਨੂੰ ਜਦੋਂ ਇਕੱਲੀ ਰੇਤ ਨਾਲ ਹੇਠੋਂ ਉੱਪਰੋਂ ਤਪਾਇਆ ਹੈ ਕੱਲ੍ਹ ਨੂੰ ਜਿਵੇਂ ਪ੍ਰਸੰਗ ਆਵੇਗਾ ਅੱਗੇ ਸਰਵਣ ਕਰਾਂਗਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਹੁੰਦੀ ਹੈ ਉਹ ਗੁਰਮੁਖਾਂ ਦੀ ਰਸਨਾ ਤੋਂ ਨਾਮ ਸਿਮਰਨ ਹਫ਼ਤਾਵਾਰੀ ਸਮਾਗਮ ਨੇ ਨਾਮ ਸਿਮਰਨ ਕਰਕੇ ਲਾਹੇ

0: ਪਸਾਚ ਚਹਕੇ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹਰ ਮੰਗਲਵਾਰ ਦੀ ਤਰ੍ਹਾਂ ਹੁਣ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ, ਸੋ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਮੰਗਲਵਾਰ ਦਾ ਸਿਮਰਨ ਜੋ ਕਿ 7 ਵਜੇ ਸ਼ੁਰੂ ਹੋਇਆ ਕਰੇਗਾ, ਨਾ ਕਿ 7:30 ਵਜੇ। ਇਸ ਕਰਕੇ ਕਿਰਪਾ ਕਰਕੇ ਅਗਲੇ ਵੀਕ ਤੋਂ 7 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ, ਔਰ ਪੂਰੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ।

るふわぐるふわぐるふわぐるふわぐるふわぐるふわぐるふわぐるふわぐる

Guru. Guru.

ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਅਗਲੇ ਮੰਗਲਵਾਰ ਤੋਂ ਜੋ ਸਿਮਰਨ ਹੈ ਸ਼ਾਮ ਦਾ 7 ਵਜੇ ਸ਼ੁਰੂ ਹੋਇਆ ਕਰੇਗਾ, ਇਹ ਨੋਟ ਕਰਨ ਦੀ ਕਿਰਪਾਲਤਾ ਕਰਨੀ, ਸਮੇਂ ਸਿਰ ਪਹੁੰਚ ਕੇ ਪੂਰੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਾ ਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ

ਇਹ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹਿ ਅਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ, ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ। ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ

ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋ ਹਜ਼ੂਰ ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜਿਆ ਸੋਧਰ ਰਾਜ ਸਾਹਿਬ ਜੀ ਦੇ ਨਿਤਨੇਮ ਆਰਤੀ ਆਰਤਾ ਸ਼ਬਦ ਕੀਰਤਨ ਗਾਇਨ ਹੋਇਆ ਗੁਰ ਇਤਿਹਾਸ ਦੀ ਪਾਵਨ ਪਵਿੱਤਰ ਕਥਾ ਵਿਚਾਰ ਹੋਈ ਉਪਰੰਤ ਸੰਗਤ ਨੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਜੁੜ ਕੇ ਨਾਮ ਸਿਮਰਨ ਕੀਤਾ ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਨਿਤਨੇਮ ਕੀਰਤਨ ਕਥਾ ਸਿਮਰਨ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਕਥਾ ਕੀਰਤਨ ਨਿਤਨੇਮ ਸਿਮਰਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤ ਮਈ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਾਂ

ਸਿਮਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵਨ ਬਿਰਤੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌ ਬਿਰਦ ਬਿਮਾਰ ਰਾਮ ਕਰ, ਦੁੱਖ ਲੱਗਾ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ।

ਪਾਪਾਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਲਾਲਕ ਨੀਤ ਪੜਾ ਹੋਣਾ ਤੂੰ ਲਿਫਟ ਕੈ ਨਿਕਨ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ।

ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ ਸੋਹਿਲਾ। ਸਿਮਰਹੁ ਸਿਰਜਣਹਾਰੋ ਤੁਮ ਗਾਵੋ, ਮੇਰੇ ਨਿਭੌਕਾ ਸੋਹਿਲਾ, ਹੋ ਵਾਰੀ ਤਿਤ ਸੋਹਿਲਾ ਸਦਾ ਸੁਭ।

ਕਰ ਪਾਵੋ ਤੇਲੋ ਦੇਹ ਸਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਉੱਛੇ ਘਰ ਉੱਛੇ ਗੁਰ ਉੱਛੇ ਉਪਦੇਸ਼ ਗੁਰ ਗੁਰ ਏਕੋ ਉਪਦੇਸ਼ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਮਈ ਤਸਿਆ ਘੜੀਆ ਪਹਿਰਾ ਚਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਖ ਅਨੇਕ ਦਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲਓ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪੰਖੰਡਾ ਤੇਰੀ ਆਰਤੀ ਅਰਹਤਾ ਸੁਨਵਾ ਜੰਤ ਭੇਰੀ ਰਹਾਉ ਸਹਿਸਤਾ ਮੁਨੈਨ ਨਮ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨੰਦ ਇੱਕ ਪਦ ਗੰਧ ਦਿਨ ਸਹਿਸ ਤਵ ਗੰਧ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ

ਪੁੰਨ ਵੱਡਾ ਹੈ ਕਰ ਦਾਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚੱਲੈ ਚਪਹ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਗੋ ਸੋਖ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ

ਹਰ ਲਾਹ ਆਗੇ ਬਸ ਨੂੰ ਸੁਹੇਲਾ ਹੌਦ ਘਟੈ ਦਸਰਾ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੂ ਆਏ ਸੋਈ ਬਿਹਾਜਿਓ ਹਰ

0: Gott, bitte nimm unser Kommen.
1: Nein, nein, nein.

ਸੈਪ ਉਂਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਤਾਂ ਲਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪ ਲੱਖ ਹੋਹੀ ਤੱਕ ਨ ਚੱਲਾ ਨਾਲ ਕਿ ਉਸ ਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ।

पाहि। ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਚ ਨਾਇ ਭਾਖੇ ਆ ਭਾਉ ਪਾ ਰੱਖੈ ਮੰਗਾ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਹੋ ਕੇ ਬੋਲਣ ਬੋਲੀ ਅੱਜ ਸੁਣ ਤੈ ਪਿਆਰ ਅੰਮ੍ਰਿਤ ਵੇਲਾ ਸਤਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ।

ਸੁਣਨ ਜਾਈ ਤੀਰਥ ਨਹਾਵਾ ਜਿਤ ਭਾਵਾ ਬਿਨ ਪਾਣੀ ਕੀ ਨਹਾਈ ਕਰੀ ਜੇ ਤੀਸਰ ਟੋਪਾਈ ਵੇਖਾ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਨ ਬਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਸਰਣ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਈ ਚੰਗਾ ਨਾ ਵਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਤ ਨਾਵੀ ਤਾਂ ਵਾਤ ਨੂੰ ਪੁੱਛਿਆ ਕਿ ਕੀਟ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਸਕੈ ਕਾਲ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾਰ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪ੍ਰਭਾਵ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਪਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰਗ ਠਾਕਨ ਪਾਏ ਮੰਨੈ ਪਸੰਦ ਪ੍ਰਗਟ ਜਾਏ ਮੰਨੈ ਮਗਨ ਥੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਭਾਵੈ ਮੁਖ ਦੁਆਰ ਮੰਨੈ ਪਰਵਾਰ ਸਾਧਾ ਹਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਾਵੈ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ।

ਤਬਲੇ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਤਸਤੀ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਪ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕੁਣ ਕਹਾ ਵਿਚਾਰ ਵਾਰੇ ਹਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਾਹ ਦਾ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਸੰਖ ਸੂਰ ਮਹ ਬਖਸਰ ਸੰਖ ਮੌਲ ਵਿਲਾਇ ਤਾਰ ਕੁਦਰਤ ਗੁਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਹਰ ਕੂੜੇ ਫਰਾਹੇ ਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਣਾਹੇ ਜੇ ਪਰਮਾਹੇ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਉੜਨਾਵੈ ਨਾਹੀ ਕੁਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਕੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪੰ ਕੈ ਸੰਗ ਉਹ ਧੋਪਾ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲਿਆ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪ ਦਇਆ ਦਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਨ ਲਾਓ ਸਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨ ਹੋਏ ਸਵਾਸਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਕੀ ਬਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾ ਹੋਣਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਕਾ ਕਿਵ ਸਾਲਾ ਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਲ ਪਾਤਲ ਲਖ ਅਗਸ ਅਗਸ ਓੜਕ ਓੜਕ ਭਾਰਤ ਕੇ ਵੇਦ ਕਹਿਣ ਕਵਾਤ ਸਹਿਸ ਉਠਾਰਾ ਕਹਿਣ ਤੇ ਵਾਸ ਲੁਕ ਧਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੇ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੈ ਬਹਾ ਪਵਹਿ ਸਮੰਦ ਨਾ ਜਾਣੀ ਹਸਮੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪਿਆ ਕਿਆ ਮਨਮੰਤੇ

ਚਾਰਾ ਏਵੜ ਉੱਚਾ ਹੋਵੇ ਕੋਈ ਤੂੰ ਸੋਚੇ ਕੋ ਜਾਣਾ ਸੋਏ ਜੀਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾ ਤੂੰ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਾ ਤਮਾਈ ਕੀਤੀ ਮੰਗਾ ਜੋ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟਹਿ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰ ਖਾਹੀ ਖਾਹੇ ਕੀਤਿਆਂ ਦੁੱਖ ਭੋਗ ਸਦਮਾਰ ਇਹ ਭੇਦਾ ਤੇਰੀ ਦਾ ਤਾਰ ਬੰਦ ਖਲਾਸੀ ਪਾੜੇ ਹੋਏ ਹੋ ਰੱਖ ਨਾ ਸਕਿਆ ਕੋਈ ਜੇ ਕੋ ਖਾਏ ਕੋ ਅੱਖ ਨੂੰ ਪਾਏ ਉਹ ਜਾਣੇ ਜਿੱਤੀ ਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਹੱਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵਹਿ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸਾਨ ਮੁੱਲ ਕਰ ਮੁੱਲ ਪ੍ਰਮਾਣ ਅਮੁੱਲਾ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੈਵ ਕਿਆਡ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦ

ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜੂ, ਤਲ ਕੇ ਅਸਰ ਗਾਵਾ ਰਾਗਾ ਵਾਰੂ, ਸੋ ਦਰ ਕੇ ਹਾਸੂ ਕਰਕੇ ਹਾਜਤ ਬੈਸਰ ਬਸਮਾਲੇ, ਵਾਜੇ ਨਾਦ ਅਨੇਕਾ ਸੰਖਾ ਕੀਤੀ, ਬਾਵਣ ਹਾਰੀ ਕੀਤੀ ਰਾਗ ਪਰੀ ਸਿਵ ਕਹਿਣ ਕੀਤੀ, ਗਾਵਣ ਹਾਰੀ ਗਾਵੈ ਹੈ ਤੁਹਨੋ ਪਾਵਣ, ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ, ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੀ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ, ਗਾਵੈ ਹਿੰਦ ਦਾਸਨ ਬੈਠੀ ਦੇਵਤੇ ਆਦਰ ਨਾਲੀ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ, ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀ ਕਰਾਰੀ, ਗਾਵਣ ਪੰਡਿਤ ਪੜ੍ਹ ਰਖੀ ਸਿਰ ਯੁਗ

ਕੋਈ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਚੋਲੀ, ਧਿਆਨ ਕੀ ਕਰਹਿ ਬਿਭੂਤ, ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ ਸ ਆਦੇਸ਼, ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਕੜਕੜ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿਜ ਸਦ ਅਵਰਾਸਾਦ, ਸੰਜੋਗ ਵਿਜੋਗ ਦੁਇਕਾਰ ਚਲਾਵਹਿ, ਲੇਖੇ ਆਵਹਿ ਭਾਗ, ਆਦੇਸ ਸ ਆਦੇਸ਼, ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਕਲਾਈ ਦੀ ਬਾੜੋ, ਜਿਵ ਭਾਵੈ ਤਿਵ ਚਲਾਵੈ, ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹ ਨਾਨਕ ਨਿਆਵੈ, ਬਹੁਤਾ ਇਹੋ ਵਿਡਾਣ,

ਵਾਰ ਕਰ ਕਰ ਵੀ ਕੈਸਰ ਜਨਹਾਰ। ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਆਦੇਸ਼ ਆਦਿ ਅਨੀਲ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਕ ਹੋਹੇ ਲੱਕ ਹੋਵੇ ਲਕਵੀਸ ਲੱਖ ਲੱਗ ਗੇੜਾ ਆਖੀ ਐਕ ਨਾਮ ਜਗਦੀਸ਼ ਤਰਹ ਪਤ ਪਬੜੀ ਆਗ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਟੀਸ ਆਕੜ ਜ਼ੋਰ ਚੁਪਹਿ ਨਾ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਵਰਨ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋਰ ਜ਼ੋਰ ਨਾ ਸੁੱਤੀ ਗਿਆਰਵੀਂ ਚਾਰ ਜ਼ੋਰ ਨਾ ਜੁਗਤੀ ਛੁੱਟਿਆ ਸੰਸਾਰ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕਾ ਅਨੰਤ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸਾਰਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸਨ ਕੀਤੀ ਕਾਨ ਮਹੇਸ਼ ਕੀਤੀ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਹੈ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਕਣ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤੈ ਘੜੀਆ ਸੁਰਤ ਮਤ ਮਨ ਬੁੱਧ ਤੈ ਘੜੀਆ ਸਰਸਦਾ ਕੀ ਸੁਧੋ ਕਰਮ ਕਰਨ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤੈ ਸੀਤੋ ਸੀਤਾ ਮਹਿਮਾ ਬਾਹੇ ਤਾਂ ਕਿ ਰੂਪ ਨਕਤ ਨੇ ਜਾਹੇ ਨਾ ਉਹ ਮਰਹਿਣ ਠਾਗੇ ਜਾਹੇ ਜਿਨ ਕਹਿ ਰਾਮ ਸੈ ਮਨ ਮਾਹੇ ਤੈ ਭਗਤ ਵਸੈ ਕੇ ਲੋ ਕਰਹਿ ਨਨ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ।

ਘੜੀਐ ਸ਼ਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਰੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਜ ਦੁਇਦਾਈ ਦਾ ਅਖੇਲਾ ਸਗਲ ਜਗਤ

ਸ਼ਾਹੀ ਦਸਵੀ ਛਪੈ ਛੰਦ ਤਵਾ ਪ੍ਰਸਾਦ ਚੱਕਰ ਚੇਹਨ ਅਰਬਰਨ ਜਾਤ ਅਰਪਾਤ ਨਿਹਨ ਜਿਹ ਰੂਪ ਰੰਗ ਅਰੇਕ ਭੇਕ ਕੋ ਕਹਿਣ ਸਕਤ ਕੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਸਮਿਤ ਤੋਜ ਕਹਿ ਜਾਇ ਕੋਟਿੰਦਰ ਦਰਾਣ ਸਾਹਿ ਸਹਾਣ ਗਣਿ ਜਾਇ ਤ੍ਰਿਭੁਵਨ ਮਹੀ ਪੋ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭੁਜੰ ਪ੍ਰਿਆ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਅਗੰਮੇ ਨਮਸਤਸਲਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤਸ ਤਦਬੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਵੋ ਸਰਬ ਕਾਲੇ ਨਵੋ ਸਰਬ ਦਿਆਲੇ ਨਵੋ ਸਰਬ ਰੂਪੇ ਨਮ ਸਰਬ ਭੂਪੇ ਨਵੋ ਸਰਬ ਕਾਪੇ ਨਮ ਸਰਬ ਥਾਪੇ ਨਵੋ ਸਰਬ ਕਾਲੇ ਨਵ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਬਰਨੇ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਵੋ ਸਰਬ ਗਾਉਣੇ ਨਵ ਸਰਬ ਭਾਉਣੇ ਨਵ ਸਰਬ ਰੰਗੇ ਨਵ ਸਰਬ ਭੰਗੇ ਨਵੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਬਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਂਗ ਨਵੋ ਸਰਬ ਤੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮ ਸਰਬ ਭੋਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾਂ ਭੀਤਾਂ ਤਰਮਾਨ ਹੈ ਨਿਧਾਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਨ ਹੈ ਅਗੰਜ ਹੈ ਭੰਜ ਹੈ ਝੂਜਿਆ ਝਾਂਜਿਆ ਮੀਕਰ ਪੀਕਰ ਧੰਦ ਹੈ ਬੰਦ ਹੈ ਨਿਰਬੂਝ ਹੈ ਸੂਜ ਹੈ ਕਾਲ ਹੈ ਜਾਲ ਹੈ ਰਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਸਰੀ ਕਹਿ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤ ਹੈ

ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਪੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਪ ਗਾਉਣੇ ਨਮ ਸਰ ਭਾਉਣੇ ਅਣੰਗੀ ਅਨਾਤਨ ਸੰਗੀ ਮਾਥੇ ਨਮ ਭਾਨ ਭਾਨੇ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮੋ ਤਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਉਣ ਭਾਨ ਭਾਨੇ ਮੋਮ ਬਾਦ ਬਾਦੇ ਨਮੋ ਪਾਨ ਪਾਨੇ ਨਮੋ ਬਾਤ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰਗ ਬੇਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਧੇ ਨਮੋ ਸ਼ਸਤ੍ਰ ਪਾਣੀ ਨਮਸਤ੍ਰ ਮਾਣੀ ਨੋ ਪਰਮ ਗਿਆਤਾ ਨੋ ਲੋਕ ਮਾਤਾ ਅਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਚਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿਦ ਦਾਮ ਬੁੱਧ ਦਾ ਬ੍ਰਿਦ ਕਰਤਾ ਅਧ ਉਰਦ ਅਰਦੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰ ਸਦਾ ਸਰਬਦਾ ਸਿੱਧ ਦਾਤੰਗ ਦਯਾਲੰਗ ਅਛੇਦੀ ਅਭੇਦੀ ਅਨਾਮ ਕਾਮ ਸਮਸਤ ਉਪਰਾਧੀ ਸਮਸਤ ਸਤਾਮ ਤੇਰਾ ਜੋਰ ਚਾਤਰੀ ਛੰਦ ਚਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸਾ ਭੇਸਾ ਭਜੰਗ ਪ੍ਰਿਆ ਛੰਦ ਅਗਾਦੇ ਅਬਾਦੇ ਆਨੰਦੀ ਸੁਪੇ ਨਮਸਰਮਾ ਨੇ ਸਮਸਤ ਨਿਧਾਨੇ ਨਮਸਤਵੰਗ ਰਣਨਾਥੀ ਨਮਸਤਵੰਗ ਪਰਮਾਤੀ ਨਮਸਤਵੰਗ ਅਗਨਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਖ ਸਾਹੇ ਨਮ ਵਾਹ ਵਾਹੇ ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਕ ਰੋਕੇ ਨਮ ਸੋਖ ਸੋਖੇ ਨਮੋ ਸਰਬ ਰੋਗੇ ਨਮ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮ ਤਾਰੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਤ੍ਰਿਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰਗ ਸੁਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰਗ ਨਿਵਾਸੀ ਚਰਪਟ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਿਮੁਖ ਅਲਗ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਬਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਯੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ

ਆਦਿ ਪੁਰਖ ਆਦਾਨ ਮੁਰਤਾ ਜੋਨ ਆਦਿ ਅਸੇਖ ਦੇਸ ਔਰ ਨਪੇਸ ਜਾਕ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫਲ ਔਰ ਰਾਗ ਨਾਮ ਕਾਮ ਬਿਹੀਨ ਪੇਖਤ ਧਮ ਨਹ ਜਾਇ ਸਰਮਾਨ ਸਰਵਤਨ ਮਾਨਸ ਦੈ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ

ਪ੍ਰਸਾਦ ਸਵਈਏ ਸਰਾਵਕ ਸਦ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸਰਾਰਦਨ ਸਦ ਸਿਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕਉ ਨ ਦੇਖ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੁਦਤ ਪਵਨ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੀ ਭੂਪਲੀ ਬਿਦ ਨਿਆਵਸੀ ਸੁਨ ਜਾਤ ਵਿਚਾਰੀ ਇੱਥੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੀ ਜੀਤ ਪਿਰਾ ਸਭ ਦੇਸ ਦਸਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਿਤ ਗੁੜ ਗਜਾਨਕ ਸੁੰਦਰ ਹੀ ਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੀ ਤੀਰਥ ਨਾਨ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਸਿੱਖਾ ਹੈ ਵੇਦ ਪੁਰਾਣ ਕੁਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਕੀ ਪੇਖਾ ਹੈ ਪਵਨ ਆਹਾਰ ਜਤੀ ਜਤਾਰੋ ਸਭੈ ਸੁਬਚਾਰ ਹਜ਼ਾਰ ਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾ ਹੈ ਸੁਧ ਸੁਪਾਹਾ ਦੁਰੰਤ ਦੁਬਾਹ ਸੁਸਾਸ ਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਬੜੇ ਬੁਰੇ ਅਰਬ ਚਾਰ ਹਜ਼ਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਛ ਸਰਨਾਇਕ ਜਾਤਕ ਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਰ ਜਾ ਧੁਨੋ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪ੍ਰਿਆ ਜਗ ਸਤਰ ਸਭਾ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਤ ਬਜਾਉਣ ਤਰਲੋਕ ਕੋ ਰਾਜ ਕਰਾਂਗੇ ਕੋਟ ਨਾਨਕ ਜਾਤ ਗੁਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਾਲ ਸ੍ਰੀ ਪਤ ਕੀ ਪ੍ਰਸ ਹੈ ਪਾਗ ਤੇ ਨਾਲ ਫੇਰਣਾ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕਾਏ ਬੈਠ ਰਹੇ ਬਖ ਧਿਆਨ ਲਗਾਇਓ ਨਾਥ ਪ੍ਰਿਯਲੀ ਸਾਸ ਮੰਦਰ ਲੋਕ ਗਏ ਉੱਪਰ ਲੋਕ ਗਵਾਇਓ ਵਾਸ ਕੀਓ ਵਿਖੇ ਅਨ ਸੋ ਬੈਠ ਕੇ ਆਸੇ ਹੀ ਆਸੇ ਸੋ ਬੈਸ ਬਤਾਇਓ ਸਾਚ ਕਾਹੋ ਸੁਣ ਲਿਹ ਸੁਬੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਹੈ ਕਾਹੂ ਪੁਛਾਹ ਕੋਸੀ ਸੁਨਵਾਇਓ

ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬੁੱਤਾਂ ਕੋ ਪੂਜਤ ਹੈ ਪਾਸ, ਕੋ ਮ੍ਰਿਤਾਂ ਕੋ ਪੂਜਨ ਧਾਇਓ। ਕੂਰ ਕਿਰਿਆ ਉਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਹੀ ਦਸਵੀਂ ਕਬੇ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭੈ ਤਮਕਾਵੋ, ਆਪ ਹਰ ਦੈ ਮੋਹ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿ ਕਰਦਾ ਕਰੀਐ, ਸਭੈਰਣ ਕੋ ਆਸ ਸੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਚਾੜ ਕੋਈ ਅਰੁਣ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸਤਰ ਹਮਾਰੀ ਮਾਰੀਆ ਹੈ, ਆਪ ਹਾਦੈ ਮੁਝੈ ਬਰਿਆਈ, ਮਰਨ ਕਾਲ ਕਾ ਤ੍ਰਾਤਨ ਵਰਿਆ। ਓ ਜੋ ਸਦਾ ਹਮਾਰੇ ਪੱਛਾਉ, ਸ੍ਰੀ ਅਸ ਧੋਜੂ ਕਰਿਓ ਰੱਛਾ, ਰਾਖ ਲੈ ਹੁਮਹ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੁ ਪਰੀ ਚਾਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਰਾਂ, ਕਾਲ ਪਾਏ ਸ਼ਿਵ ਜੂ ਅਵਤਰਾਂ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾ ਸਾ, ਜਮਣ ਕਾਲ ਜੋਗੀ ਸਭ ਕੀਓ, ਬੇਦਰਾਜ ਬ੍ਰਹਮਾ ਜੂ ਥੀਓ, ਜਮਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾ ਹਮਾਰਾ। ਜਪਣ ਕਾਲ ਸਭ ਜਗਤ ਬਣਾਇਓ, ਦੇਵ ਦਿਆਂ ਜਿਛਨ ਉਪਜਾਇਓ, ਆਦਾਂ ਤਿੱਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੇ ਸਿੱਖੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮ ਬਦ ਕੀਓ। ਕੱਟ ਕੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ, ਚਿੱਟੀ ਤੇ ਕੁੰਚਰਿਆ ਸਥੂਲਾ, ਸਾਪਰ ਕਿਰਪਾ ਦ੍ਰਿੜ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘੜ ਘੜ ਕੇ ਪੜ ਪੜ ਕੀ ਜਾਨੈ, ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਤਰ ਤਪ ਦੇਹ ਪਾਰਾ। ਜਾਬਿਆ ਕਰ ਕਰ ਤੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ

ਓਂਕਾਰ ਕਾ ਤੀਰਥ ਨਹਿ ਭੈਵ ਆਪ ਆਪਣੀ ਬੁੱਧ ਜੀਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਸੇ ਵਿੱਚ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਪੰਡਜ ਜੇ ਰਜ ਸੇ ਤਜ ਕਿਨੀ ਉਤ ਭੁਜ ਖਾਨ ਬਹੁਰ ਰਤਿਨੀ ਕਹੁ ਭੂ ਰਾਜਾ ਹਾਂ ਬੈਠਾ ਕਹੁ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰੇਠ ਦਿਖਾਏ ਅਛਮ ਭਵ ਆਦਿ ਜੁਗਾ ਸਰੂ ਸਯਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਖ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਹੈ ਰੱਛਾ ਹੋਏ ਤਾਂ ਹਿਸ ਵਕਾਲਾ ਦੁਸ਼ਟ ਅਰਿਟਰੈ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਸ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮੋ ਸਭ ਹੋਈ ਦੁਠ ਛਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਏ ਹੰਬਾਰਾ ਜਿਰਨਰ ਨਾਮ ਤਿਹਾਰੂ ਕਹਾ ਦਾਸ ਦੁਰ ਦੁਖ ਤੇਰਾ ਕੜਕ ਕੀਤ ਮੈਂ ਚਰਨ ਤਿਹਾਰੀ ਆਪ ਹਾਰ ਦੇ ਲਿਹੋ ਬਾਰੀ ਸਰਵ ਠੋਰ ਮੋਹੋ ਸਹਾਈ ਦੁਖ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਖ ਦੁਖੀਅਨ ਕੋ ਛੈ ਕਰਤਾ ਸ੍ਰੀ ਅਸਤੋਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜੈਲੋ ਸੁਨੈ ਗੋਂਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਸ ਪੁਣ ਜੈ ਅਰਧ ਸਹਸ ਪੁਣ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਭਾਰਾ ਤੀਰਸ ਤਦਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਕ ਤ੍ਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤ ਸਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰਗੁਰਤਾ ਪਾਇਆ ਸਹਿ ਸੇਤੀ ਮਰਵਜੀਆ ਵਧਾਈਆਂ।

ਤੇਰਾ ਹੀ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਹਾਂ ਤੇਰੀ ਨਾ ਮਨ ਮਸਾਵੇ ਨਾਮ ਜਿਨ ਕਹਿ ਮਨ ਮਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੀ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੀ

ਪ੍ਰਥਾ ਉਹਨਾਂ ਹੀ ਸ਼ਬਦ ਲਾਗ ਸਵਾਰੀ ਆ। ਕਹਿ ਨਾਨਕ ਲਿਵੇ ਬਾਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਪਾਣਾ ਪਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ ਕਤ ਕੀ ਕਰਾ ਕਹਾਣੀ, ਕਰਾ ਕਹਾਣੀ ਅਕਤ ਕੇਰੀ ਕਿਤ ਦੁਬਾਰਾ ਪਾਈਐ। ਧਨ ਮਨ ਧਨ ਸਭ ਸੋ ਗੁਰੂ ਕੋ ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਹੁਣ ਸੰਤੋ ਕਥਿਓ ਅਕਤ ਕਹਾਣੀ, ਏ ਮਨ ਚੰਚਲਾ ਚੁਤਰਾਈ

ਵਚਨ ਮੁਖ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚੁਤਰਾਈ ਕਿਨਨ ਪਾਇਆ, ਇਹ ਮਨ ਪਿਆਰੇ ਆਉ ਤੂੰ ਸਦਾ ਸਤਿ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਤਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾਗ ਤੇਰਾ ਅੰਤ ਨ ਪਾਇਆ, ਅੰਤੋ ਨ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣੇ ਹੀ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾੜੇ। ਆਖੈ ਤਾ ਵੇਖੈ ਸਭ ਤੂੰ ਹੈ, ਇੰਜਣ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਕੁਰਤੇ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।

ਨਾ ਹੀ ਬੋਲਣਾ। ਕੰਨੇ ਹੋ ਤਿੱਖੀ ਵੱਲ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੇ ਆਪਤ ਜਿਹਾ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾ ਹਿਤ ਵਿਚਲਾ ਸੁਆਮੀ ਹੁਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾ ਹਿਤ ਵਿਚਲਾ ਹੈ ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਹੇ। ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵਿਚ ਲਾਵੇ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿਨ ਕੈ ਮਨ ਮਸਿਆ ਜਿਨ ਧਰੋਹ ਲਿਖਿਆ ਆਇਆ। ਇੱਕ ਪਿਆ ਕਨੇਰੇ ਕਰ ਹੈ ਗੱਲਾਂ ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਮ ਦਿਨ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਮ ਸਹਿਤ ਜੋ ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜਾ ਸਹਿ ਸਰ ਨਾ ਜਾਏ। ਨਹਿਰ ਜਾਏ ਸਹਸਾ ਕਿਸਨ ਨਿਮਰਾ ਕਰਮ ਕਮਾਈ। ਸਹਸਾ ਜੀਓ ਮਲੀਨ ਹੈ ਕਿਸਨ ਨਿਮ ਧੋਤਾ ਜਾਏ। ਮਨ ਧੋਬੋ ਸ਼ਬਦ ਲਾਗੋ ਹਰ ਸਿਮਰਾ ਹੋਤ ਤਲਾਈ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ। ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂ ਹੈ ਹਾਰੇ ਆ। ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋਵੇ ਸਾਰੇ ਆ। ਵੀਦਾ ਮੈਂ ਹੈ ਨਾਮ ਉੱਤਮ

ਕਰਨੀ ਕਮਾਣੀ। ਕੋੜ ਕੀ ਸੋਏ ਪਹੁੰਚਾ ਨਾਹੀ ਮਣਸਾ ਸੱਸ ਮਣੀ, ਜਨਮ ਰਤਨ ਜਿਨ ਖੱਟਿਆ ਭਲੇ ਸਿਵਣ ਜਾਰੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ, ਹੋਵੇ ਤਾਂ ਸਰਮਕ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਇ ਅੰਤਰੇ ਆਤਮਾ ਸੰਭਾਲੇ, ਆਪ ਛੰਡ ਸਦਾ ਹੈ ਪਰਣੈ ਗੁਰ ਬਿਨੇ ਅਵਰਣ ਜਾਣੈ ਕੋਈ, ਕਹਿ ਨਾਨਕ ਸੁਣੋ ਹੁਣ ਸੰਤੋ।

ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਾਹਿਬ ਗੁਰਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ।

ਸਦਾ ਗਾਵੇ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ। ਹਰ ਹਰ ਨਿਤ ਕਰਹਿ ਰਚਨਾ ਕਹਿ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਇਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਵੋ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਉ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸਿਵ ਸਖਤ ਆਪ ਉਪਾਇ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਇਆ, ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ, ਗੁਰੂ ਬਾਝੋਂ ਤੱਤਾ ਸਾਰਣ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆਰਣ ਵਿਹਾਣੀ।

ਜਾਕ ਦਰੈਣ ਵਿਹਾਣੀ ਮਾਤਾ ਕੇ ਉਧਰ ਮੈਂ ਹੈ ਪ੍ਰਤ ਪਾਲ ਕਰੇ ਸੋ ਕਿਉਂ ਮਨੁਹਮ ਸਾਰੀਏ ਮਨੁਹਮ ਕਮ ਸਾਰੀਏ ਈਵਨ ਦਾਤਾ ਜੇ ਅਗਨ ਮੈਂ ਹੈ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਈਵਨ ਦਾਤਾ ਸੋ ਕਿਉਂ ਮਨੁਹਮ ਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਵਿਕੋ ਜੇ ਹੀ ਕਰਤਾ ਖੇਲ ਚਾਇਆ ਜਾਂ ਭਾਣ ਤਨ ਜੰਮੇ ਅੰਗ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਾਈ ਮਾਹ ਉਪਜਾ ਭਾ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਇ ਕਿਸੈ ਬਟੋਰਾ ਹੈ ਲੋਕ ਮਿਲ ਲਾਏ

ਸਖੀ ਗ੍ਰਹਿ ਮੰਦਰ ਬਣਿਆ ਅਰਗਾਉ ਮੰਗਣ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ

ਕਿਸੇ ਨੇਤਰਿਆਂ ਸੇ ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ। ਇਹ ਸ਼ਰਵਣ ਮੇਰੇ ਉਹ ਸਾਚਾ ਸੁਣਨ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ, ਸੀਲਾ ਸੁਣੋ ਸਤਬਾਣੀ। ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਬਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਈ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨ ਨੂੰ ਪਠਾਏ। ਹਰ ਜਿਉ ਗੁਫਾ ਅੰਦਰ ਰੱਖੈ, ਵਾਜਾ ਪਾਵਣ ਵਜਾਇਆ ਵਜਾਇਆ, ਵਾਜਾ ਪਾਵਣ ਨਾ ਦੁਬਾਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ।

ਆਨੰਦ ਸੁਨੋਹ ਵਡਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭਾ ਯਾ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ।

ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ

ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡਿਆ

ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਗੇ ਫਿਰ ਜੰਤ ਵਿਸਮਾਦ ਪਵਨ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਬੇਡਾਨੀ ਵਿਸਮਾਦ ਧਰਤੀ ਵਿਸਮਾਦ ਖਾਨ ਵਿਸਮਾਦ ਸਦ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ

ਸਾਰ ਕੁਦਰਤ ਪੈ ਤਾਲੀਆਂ ਕਾਤੀ ਕੁਦਰਤ ਸਰਵੇ ਆਕਾਰ ਕੁਦਰਤ ਵੇਤਨ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸ ਰੰਗੇ ਕੁਦਰਤ ਜੀ ਜਹਾਨ

ਭਵਨਵੇਂ ਸਤਵਾ ਪਹਿ ਵਿੱਚ ਲੈ ਲੱਖ ਦਰੀਆਓ ਪਹਿ ਵਿੱਚ ਅਗਨ ਕੱਢੇ ਬੇਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੇ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬੋ ਸਰਨਾਥ ਪਹਿ ਵਿੱਚ ਆਡਾ ਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ ਸੂਰ ਪਹਿ ਵਿੱਚ

ਪੰਖੀ ਪਾਉਂਦੀਆਂ ਲੈ ਨਸਾ ਸੂਆ ਚੜ ਪਵਾਈਆ ਜੰਤ ਨਾਨਕ ਪਾਉਂਦਿਆਂ ਗੰਤ ਨ ਅੰਤ ਬੰਧਨ ਬੰਧ ਪਾਇ ਸੋਏ ਪੈ ਕਟ ਨੱਚ ਸਭ ਕੋਏ ਨੱਚ ਨੱਚ।

ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ।

ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੁਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੁਣ ਲੱਗਾ ਵਿਸਰਿਆ ਕਰਤਾਰ

ਭੈ ਵਿੱਚ ਖੁੰਮ ਚੜਾਈਏ ਸ਼ਰਮ ਪਹੁਤਨ ਹੋਏ ਨਾਨਕ ਭਗਤੀ ਚੇ ਰੱਪੇ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਸ਼ਬਦ ਗਿਆਨ ਸ਼ਬਦ ਵੇਦ ਸ਼ਬਦ ਬ੍ਰਾਹਮਣ ਖੱਤਰੀ ਸ਼ਬਦ ਸੁਰ ਸ਼ਬਦ ਸ਼ੂਦਰ ਸ਼ਬਦ ਪ੍ਰਾਕ੍ਰਿਤ ਸਰਵ ਸ਼ਬਦ।

ਗੁਰੂ ਸਤਸੰਗ ਜੀਓ ਕੀਰਤਨ ਕਰਦਿਆਂ ਹੋਈਆਂ ਪੁਰਨਾ ਬਖਸ਼ ਦੁਨੀਆ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ, ਲੜੀਵਾਰ ਵਿਚਾਰ ਸਤਿਕਾਰ ਯੋਗ ਗਿਆਨੀ ਚਪੁਰਾ ਪਾਤਸ਼ਾਹ ਵੀ ਸਰਵਨ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰ ਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,

ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ ਭੂਲ ਵਿਗਾੜਾ ਦਿਨ ਸੁਰਾਤ।

ਆਇਆ ਰਾਖੇ ਕਿਰਪਾ ਤਹਾਰੀ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ ਦੇ ਮਾਂ ਵਾਕ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਕਥਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ਼ਬਦ ਚਾਰ ਚਾਰ ਪਦਿਆਂ ਵਾਲੇ ਚੱਲ ਰਹੇ। ਪਹਿਲਾ ਅਵਸਥਾ ਪਹਿਲੇ ਸ਼ਬਦ ਵਿੱਚ, ਦੂਜੇ ਵਿੱਚ ਮਹਾਂਪੁਰਖਾਂ 'ਤੇ ਅਥਾਹ ਸ਼ਰਧਾ। ਰੱਬ ਦਾ ਜੋ ਰੂਪ ਹੁੰਦੇ ਨੇ ਗੁਰੂ ਪਰਮੇਸ਼ਰ ਦੇ ਨਾਲ ਇੱਕਮਿੱਕ ਹੋ ਜਾਂਦੇ ਨੇ, ਕਿੰਨੀ ਪਾਵਰ ਉਹਨਾਂ 'ਚ ਆ ਜਾਂਦੀ ਹੈ ਦੱਸਿਆ। ਟੀਕਾਕਾਰਾਂ ਨੇ ਇਹੋ ਹੀ ਅਰਥ ਕੀਤਾ, ਪਹਿਲਾ ਮਹਾਂਪੁਰਖਾਂ ਦੇ ਪ੍ਰਥਾਏ। ਕਈ ਵਾਰ ਅਰਥ ਗੁਰੂ ਦਾ ਵੀ ਆਉਂਦਾ ਹੈ ਸੰਤ ਦੇ ਰੂਪ ਵਿੱਚ। ਹਰ ਮਹਾਰਾਜ ਸੱਚੇ ਪਾਤਸ਼ਾਹ ਜੀ, ਦੂਜਾ ਭਾਵ ਵੀ ਅੱਜ ਗੁਰੂ ਦੇ ਰੂਪ ਵਿੱਚ ਆਪਾਂ ਲੈ ਸਕਦੇ ਹਾਂ। ਗੁਰੂ ਨੂੰ ਵੀ ਸੰਤ ਕਿਹਾ ਹੈ ਪਾਵਨ ਬਾਣੀ ਵਿੱਚ। ਸ਼ਾਂਤ ਆਤਮਾ ਇੱਕ ਰਸ ਅਵਸਥਾ ਹੈ ਜਿਸ ਸਤਿਗੁਰੂ ਦੀ ਕਿਰਪਾ ਨਾਲ ਭਾਵੇਂ ਗੁਰਮੁਖ ਮਹਾਂਪੁਰਸ਼ ਬ੍ਰਹਮ ਗਿਆਨੀ ਪੈਦਾ ਹੁੰਦੇ ਨੇ। ਸਤਿਗੁਰੂ ਜੀ ਨੂੰ ਵੀ ਸ਼ਾਂਤ ਇੱਕ ਰਸ ਉਹ ਅਵਸਥਾ ਹੋਣ ਕਰਕੇ ਤੇ ਮਹਾਂਪੁਰਸ਼ ਵੀ ਕਿਹਾ ਹੈ ਸਤਿਕਾਰ ਵਜੋਂ। ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ ਬਿਲਪ ਕਰੇ ਚਾ ਤ੍ਰਿਕੀ ਨਿਆਈ ਤ੍ਰਿਖਾ ਨ ਉਤਰੈ ਸਾਂਤ ਨਾ ਬਿਨ ਦਰਸ਼ਨ ਸੰਤ ਪਿਆਰੇ ਹੋ ਘੋਲੀ ਜੀ ਉਹ ਘੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਵਨ ਬਾਣੀ ਸ਼ਬਦ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਰਸ਼ਨਾਂ ਦੀ ਤਾਂਘ ਰੱਖ ਕੇ ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਪੌੜੀਆਂ ਉਚਾਰੀਆਂ ਸਨ। ਰਾਮ ਕਲੀ ਮਹੱਲਾ ਪੰਜਵ, ਦੂਜਾ ਭਾਵ ਗੁਰੂ ਪਰਮੇਸ਼ਰ ਵੱਲ ਲਾਉਣਾ ਹੈ। ਭੇਟ ਤਸੰਗ ਪਾਰ ਬ੍ਰਹਮ ਚਿੱਤ ਆਇਆ, ਐਸੇ ਸਤਿਗੁਰੂ ਨਾਨਕ ਦੇਵ ਸਾਹਿਬ, ਸਤਿਗੁਰੂ ਅੰਗਦ ਦੇਵ ਸਾਹਿਬ, ਸਤਿਗੁਰੂ ਅਮਰਦਾਸ ਜੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ। ਭੇਟ ਤਸੰਗ ਪਾਰ ਬ੍ਰਹਮ ਚੇਤਿਆ, ਜਿਹਨਾਂ ਦਾ ਸੰਗਤ ਮਿਲਾਪ ਹੋਣ ਨਾਲ ਹੀ ਭੇਟਤੀ ਸੰਗ ਹੁੰਦਿਆਂ ਹੀ, ਜਿਹਨਾਂ ਦੀ ਸੰਗਤ ਵਿੱਚ ਬੈਠਦਿਆਂ ਹੀ, ਪ੍ਰਾਪਤ ਹੁੰਦਿਆਂ ਹੀ ਪਾਰ ਬ੍ਰਹਮ ਚੇਤਿਆਇਆ। ਹੋਰ ਕੋਈ ਦੂਜੀ ਗੱਲ, ਮਾਇਆ ਦਾ ਮੋਹ ਦਾ ਤ੍ਰਿਸ਼ਨਾ ਨਹੀਂ। ਪਾਰ ਬ੍ਰਹਮ ਚਿੱਤ ਆਇਆ, ਪ੍ਰਕਿਰਤੀ ਤੋਂ ਪਾਰਾਵਾਰ ਤੁਰਾਏ ਜੋ ਸਾਰੇ ਬ੍ਰਹਮ ਵਿਆਪਕ, ਉਹ ਚਿੱਤ ਆਇਆ ਹੈ। ਐਸਾ ਸੁੰਦਰ ਅੰਦਰੋਂ ਬਾਹਰੋਂ ਉੱਜਲ ਨਿਰਮਲ ਜੀਵਨ ਆ ਸਤਿਗੁਰਾਂ ਦਾ, ਐਸਾ ਸੋਹਣਾ ਘੜਿਆ ਹੋਇਆ ਜੀਵਨ ਆ ਪੂਰੇ ਗੁਰੂ ਦਾ, ਜਿਨ੍ਹਾਂ ਦੇ ਨਾਲ। ਇਸ ਕਰਕੇ
ਕਿਹਾ ਸੀ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀ ਹੈ ਜਿਨ੍ਹਾਂ ਨੂੰ ਮਿਲ ਕੇ ਆਨੰਦ ਪ੍ਰਾਪਤ ਦੁਬਦਾ ਨਾਸ ਹੋ ਜਾ ਸਮਤਾ ਆਵੇ ਅਸਮਤਾ ਖਤਮ ਹੋਵੇ ਹਿਰਦੇ ਵਿੱਚੋਂ ਮਨ ਵਿੱਚ ਦੁਈ ਦੁਆ ਸ਼ੀਰਖ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਉਹ ਹੀ ਕਹੀਦਾ ਪੂਰਾ ਸਤਿਗੁਰੂ ਸੱਚਾ ਗੁਰੂ ਮਨ ਕੇ ਦੁਬਦਾ ਬਿਨ ਸਜਾਏ ਮਨ ਵਿੱਚੋਂ ਵੈਰ ਭਾਵ ਆਦਿਕ ਦੁਆਸ਼ ਖਤਮ ਹੋ ਜਾਵੇ ਹਰ ਪਰਮ ਪਦ ਲਈ ਹੈ ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਪਰਮ ਪਦ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਈਏ ਉਹ ਹੈ ਸਤ ਭੇਟ ਤਸੰਗ ਪਾਰ ਬ੍ਰਹਮ ਚਿਤਿਆ ਸੰਗਤ ਕਰਤ ਸੰਤੋਖ ਮਨ ਪਾਇਆ ਜਿਨ੍ਹਾਂ ਦੀ ਸੰਗਤ ਕਰਕੇ ਪੂਜਨੀਕ ਸਤਿਗੁਰਾਂ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੰਗਤ ਕਰਦਿਆਂ ਹੋਇਆਂ ਫਿਰ ਪੂਰਨ ਤੌਰ 'ਤੇ ਸੰਤੋਖ ਮਨ ਨੂੰ ਆ ਗਿਆ ਤ੍ਰਿਸ਼ਨਾ ਆਦਿਕ ਜੋ ਮਨ ਨੂੰ ਸਾੜਦੀ ਹੈ ਸੰਤੋਖ ਨਹੀਂ ਆਉਣ ਵਧੀ ਜਾਂਦੀ ਹੈ ਵਧੀ ਜਾਂਦੀ ਪਦਾਰਥਾਂ ਦੀ ਤ੍ਰਿਸ਼ਨਾ ਅਗਨ ਦੀ ਨਿਆਈ ਹੈ ਉਹ ਸੰਤੋਖ ਚਿੱਤ ਦਾ ਠਹਿਰਾ ਸਬਰ ਸੰਤੋਖ ਪਾਉਣਾ ਕੀਤਾ ਹੈ ਤ੍ਰਿਸ਼ਨਾ ਬੁੱਝ ਗਈ ਹੈ ਗੁਰੂ ਦਾ ਬਖਸ਼ਿਆ ਨਾਮ ਉਹਨੇ ਹਿਰਦੇ ਨੂੰ ਸਬਰ ਸੰਤੋਖ ਦੇ ਦਿੱਤਾ ਹੈ ਮਨ ਨੂੰ ਠਹਿਰਾ ਵਿੱਚ ਲਿਆਂਦਾ ਹੈ ਸੰਤੈ ਚਰਨ ਮਾਥਾ ਮੇਰੋ ਪੌਤ ਐਸੇ ਸਤਿਗੁਰੂ ਜੀ ਜੋ ਮਹਾਂਪੁਰਖ ਨੇ ਚਰਨ ਉਹਨਾਂ ਦੇ ਚਰਨਾਂ 'ਤੇ ਸਾਡਾ ਮੇਰਾ ਮੱਥਾ ਸਦਾ ਪੈਂਦਾ ਹੈ ਘੋਲ ਕਮਾਈ ਜਾਂਦੇ ਹਾਂ ਕਿਹਾ ਸੀ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮ ਹੈ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਸਾਡੇ ਬਹੁਤ ਵੱਡੇ ਭਾਗ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰਸੰਤ ਮਿਲਾਇਆ ਅਕਾਲ ਪੁਰਖ ਨੇ ਗੁਰੂ ਰੂਪ ਸੰਤ ਸ਼ਾਂਤ ਆਤਮਾ ਇੱਕ ਰਸ ਹਿਰਦਾ ਸ਼ਾਂਤ ਹੈ ਬਾਹਰੋਂ ਅੰਦਰੋਂ ਉੱਜਲ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਘਰ ਵਿੱਚ ਹੀ ਮਿਲਾ ਪਿਤਾ ਦੇ ਰੂਪ ਵਿੱਚ ਹੀ ਅਕਾਲ ਪੁਰਖ ਨੇ ਚੰਗੇ ਭਾਅ ਕਰਕੇ ਦੇ ਦਿੱਤਾ ਹੈ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਪ੍ਰਭੂ ਅਬਿਨਾਸੀ ਜੋ ਉਹਦਾ ਗਿਆਨ ਘਰ ਵਿੱਚੋਂ ਹੀ ਪ੍ਰਾਪਤ ਹੋ ਕਿਤੇ ਬਾਹਰ ਭਟਕਣਾ ਨਹੀਂ ਪਿਆ ਜਾਣਾ ਨਹੀਂ ਪਿਆ ਕਿਸੇ ਹੋਰ ਕੋਲ ਸੇਵ ਕਰੀ ਪਲ ਚਸਾ ਨਾ ਵਿਛੜਾ ਐਸੇ ਸਤਿਗੁਰਾਂ ਦੀ ਹਮੇਸ਼ਾ ਸੇਵਾ ਕਰਦੇ ਰਹੀਏ ਪਲ ਚਸਾ ਜਿੰਨਾ ਵੀ ਸਮਾਂ ਨਾ ਵਿਛੋੜਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਤ ਹੇ ਪਿਤਾ ਗੁਰੂ ਜੀ ਮਹਾਂਪੁਰਖੋ ਤੁਹਾਡੇ ਤੋਂ ਅਸੀਂ ਤੁਹਾਡੇ ਹੀ ਦਾਸ ਹਾਂ ਇਹਦੇ ਅੰਦਰ ਜਗਿਆਸੋ ਬਿਰਤੀ ਇਹ ਬਣੀ ਰਹੇ ਇੱਕ ਰਾਸ ਐਸੇ ਸ਼ਬਦ ਉਚਾਰੇ ਸੀ ਪਹਿਲਾਂ ਹੀ ਆਪ ਜੀ ਨੇ ਗੁਰਿਆਈ ਜਦੋਂ ਪ੍ਰਾਪਤ ਹੋਈ ਇੰਨੀ ਸ਼ਰਧਾ ਸੀ ਗੁਰੂ ਰਾਮਦਾਸ ਮਹਾਰਾਜ ਸੰਤੈ ਚਰਨ ਮਾਥਾ ਮੇਰੋ ਪੌਤ ਮੇਰਾ ਮੱਥਾ ਸਿਰ ਸੰਤਾਂ ਦੇ ਚਰਨਾਂ 'ਤੇ ਪੈਂਦਾ ਹੈ ਹਮੇਸ਼ਾ ਲਈ ਪੈਂਦਾ ਹੈ ਪਾਉਂਦਾ ਰਵੇ ਪੈਂਦਾ ਰਵੇ ਸੱਚੇ ਪਾਤਸ਼ਾਹ ਪੌਤ ਡਿੱਗਦਾ ਰਵੇ ਅਨੇਕ ਵਾਰ ਸੰਤੈ ਡੰਡੋਤ ਇੱਕ ਵਾਰ ਨਹੀਂ ਅਨੇਕਾਂ ਵਾਰ ਲੰਮੇ ਪੈ ਕੇ ਡੰਡੇ ਵੱਤ ਪੂਰੇ ਗੁਰੂ ਨੂੰ ਨਮਸਕਾਰ ਕਰਦੇ ਰਹੀਏ ਹਰ ਰੋਜ਼ ਨੇਮ ਨਾਲ ਕਰੀਏ ਮੱਥਾ ਟੇਕੀਏ ਨੇਮ ਪ੍ਰੇਮ ਬਣਾ ਕੇ ਨਿਜਮ ਨੇਮ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਸ ਕਰਕੇ ਡੰਡੋਤ ਬੰਦਨ ਕਰਨੀ ਗੁਰੂ ਦੇ ਚਰਨਾਂ 'ਤੇ ਆ ਕੇ ਡੋਲਦੇ ਹੋਏ ਮਨ ਨੂੰ ਰੱਖ ਲੈਣ ਪਾਸੇ ਜਾਂਦੇ ਹੋਏ ਮਨ ਨੂੰ ਬਚਾ ਲੈਣ ਤਾਂ ਅਰਦਾਸ ਕਰਨੀ ਹੈ ਡੰਡੋਤ ਬੰਦਨ ਕਰਨੀ ਹਰ ਰੋਜ਼ ਮੱਥਾ ਟੇਕਣਾ ਹੈ ਹਰ ਰੋਜ਼ ਅਰਦਾਸਾਂ ਕਰਨੀਆਂ ਅਨੇਕਾਂ ਵਾਰ ਅਨੇਕ ਵਾਰ ਸੰਤੈ ਡੰਡੋਤ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਬਚਾ ਲ ਗੁਰੂ ਸਮਰੱਥ ਰੱਖਿਆ ਕਰਦੇ ਨੇ ਬਚਾ ਲੈਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੁਰੀ ਸੰਗਤ ਵਿਕਾਰਾਂ ਦੇ ਵਿੱਚੋਂ ਕੱਢ ਦਿੰਦੇ
ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹਾਂ ਪ੍ਰਭੂ ਪਕੜਾਏ ਜੀ। ਮਹਾਰਾਜ ਕੱਢ ਲੈਂਦੇ ਨੇ ਸੱਚੇ ਪਾਤਸ਼ਾਹ, ਬਚਾ ਲੈਂਦੇ ਨੇ ਸਿੱਖ। ਸਿੱਖ ਨੂੰ ਅਨਕ ਬਾਰ ਸੰਤਾ ਡੰਡਾਓ, ਅਨੇਕਾਂ ਬਾਰ ਤੁਹਾਨੂੰ ਨਮਸਕਾਰ ਕਰਦੇ। ਇਹੋ ਮਨ ਸੰਤਨ ਕੈ ਬਲੇ ਹਰੀ, ਇਹ ਸਾਡਾ ਮਨ ਹਿਰਦਾ ਪੂਰੇ ਸਤਿਗੁਰਾਂ ਤੋਂ, ਸੰਤਨ ਸਤਿਗੁਰਾਂ ਤੋਂ, ਗੁਰੂ ਜੀ ਤੋਂ ਬਲਿਹਾਰ ਜਾਂਦਾ, ਨਿੰਮਦਾ ਉਹਨਾਂ ਦੇ ਅੱਗੇ ਬਲ ਹਾਰਦਾ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਤਨ ਮਨ ਧਨ ਸੌਂਪ ਕੇ ਗੁਰੂ ਦੇ ਸਨਮੁਖ ਹੋ ਕੇ ਰਹਿਣਾ ਹੀ ਬਲਿਹਾਰੀ ਹੈ, ਬਲਿਹਾਰਨਾ ਹੈ, ਜੋ ਗੁਰੂ ਅਮਰਦਾਸ ਮਹਾਰਾਜ ਜੀ ਨੰਦ ਸਾਹਿਬ ਵਿੱਚ ਦਰਸਾ ਗਏ। ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਉ। ਜਿਨ੍ਹਾਂ ਸਤਿਗੁਰਾਂ ਦੀ ਓਟ ਗ੍ਰਹਿਣ ਕਰਕੇ, ਜਾ ਕੀ ਓਟ ਗਹੀ ਸੁਖ ਪਾਇਆ, ਓਟ ਲਈ ਹੈ, ਪਕੜੀ ਹੈ ਅਸਾਂ ਨੇ, ਮਨ ਬੁੱਧ ਦੋਵਾਂ ਹੱਥਾਂ ਨਾਲ ਨਿਸ਼ਚੇ ਕੀਤਾ ਹੈ, ਇੱਕੋ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ, ਸਭ ਆਸਰੇ ਛੱਡ ਕੇ। ਜਾ ਕੀ ਓਟ ਗਹੀ ਸੁਖ ਪਾਇਆ, ਸੱਸਾ ਅਤੇ ਖੱਖੇ ਨੂੰ ਵੀ ਔਂਕੜ ਹੈ, ਆਤਮਿਕ ਆਨੰਦ ਦਾ ਸੁਖ ਪਾਉਣਾ ਕੀਤਾ ਹੈ। ਜਿਹਦੇ ਮਨ ਅਤੇ ਬੁੱਧ ਦੋਵਾਂ ਹੱਥਾਂ ਨੇ ਗੁਰੂ ਦਾ ਬਖਸ਼ਿਆ ਨਾਮ ਪਕੜ ਲਿਆ ਹੈ, ਨਾਮ ਆ ਗਿਆ, ਨਿਸ਼ਚਾ ਕਰ ਲਿਆ ਹੈ ਮਨ ਵਿੱਚ, ਬੁੱਧੀ ਵਿੱਚ ਵੀ, ਸੋ ਸਭ ਮਤਾਂ ਛੱਡ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕੀਤਾ ਹੈ। ਮੂਲ ਮੰਤਰ ਗੁਰਮੰਤਰ ਨਿਤਨੇਮ ਦੇ ਵਿੱਚ ਪਰਪੱਕ ਹੋਏ, ਸੁੱਖ ਪਾਇਆ, ਉਹਨਾਂ ਨੂੰ ਆਤਮਿਕ ਸੁੱਖ ਪਾਇਆ। ਫਿਰ ਗੁਰੂ ਸਾਹਿਬ ਆਤਮਾ ਦੇ ਆਨੰਦ ਦਾ ਸੁੱਖ ਦੇ ਦਿੰਦੇ ਨੇ, ਅਡਿੱਗ ਸੁੱਖ। ਰਾਖੇ ਕਿਰਪਾ ਧਾਰੀ, ਪੂਰੇ ਸਤਿਗੁਰਾਂ ਨੇ ਆਪ ਕਿਰਪਾ ਧਾਰਨ ਕੀਤੀ, ਕਿਰਪਾ ਧਾਰ ਕੇ ਸਾਨੂੰ ਬਚਾਇਆ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ, ਮਾਇਆ ਦੇ ਝੂਠੇ ਆਨੰਦਾਂ ਤੋਂ, ਝੂਠੇ ਸੁੱਖਾਂ ਵਿੱਚ ਕੱਢ ਲਿਆ, ਰੱਖ ਲਿਆ। ਰਾਖ ਰਾਖ ਮੇਰੇ ਬੀਠਲਾ, ਜਨ ਸਰਨ ਤੁਮਾਰੀ, ਸਤਿਗੁਰ ਆਇਓ ਸਰਨ ਤੁਹਾਰੀ,

ਬਾਰੀ ਸਤਿਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੇ ਹੋਏ ਇਹ ਬਾਰੀ। ਇਹ ਅਰਦਾਸ ਆਪ ਜੀ ਨੇ ਆਪਾਂ ਨੂੰ ਕਰਨੀ ਆ ਜੇ ਸੱਚੇ ਪਾਤਸ਼ਾਹ ਕਿਰਪਾ ਕਰ ਰਹਾਓ ਕਿਰਪਾ ਧਾਰੀ ਰੱਖਿਆ ਕਿਰਪਾ ਕਰਕੇ ਰਹਾਓ ਸੰਤਾ ਚਰਨ ਧੋਏ ਧੋਏ ਪੀਵਾਂ ਪੂਰੇ ਸਤਿਗੁਰਾਂ ਦੇ ਚਰਨ ਧੋ ਧੋ ਕੇ ਪੀਏ ਸੱਚੇ ਪਾਤਸ਼ਾਹ ਜੀ ਦੇ ਚਰਨ ਕੀ ਨੇ ਸਤਿਗੁਰਾਂ ਦੇ ਚਰਨ ਸ਼ਬਦ ਹੈ ਗੁਰੂ ਦਾ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਪੂਰੇ ਸਤ ਸੰਤਾ ਚਰਨ ਪੂਰੇ ਸਤਿਗੁਰਾਂ ਦੇ ਚਰਨ ਧੋਏ ਧੋਏ ਪੀਵਾਂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਹੈ ਜੋ ਵਿਚਾਰ ਹੈ ਇਹ ਧੋ ਦਿੰਦੀ ਹੈ ਮਨ ਦੀ ਮੈਲ ਨੂੰ ਬੁੱਧੀ ਨੂੰ ਵੀ ਆਤਮ ਵਿਛੈਣੀ ਕਰ ਦਿੰਦੀ ਹੈ ਧੋਏ ਧੋਏ ਧੋ ਦਿੰਦੀ ਹੈ ਧੋ ਦਿੰਦੀ ਹੈ ਅੰਦਰੋਂ ਬਾਹਰੋਂ ਨਿਰਮਲ ਕਰ ਦਿੰਦੀ ਪੀਵਾ ਇਸ ਕਰਕੇ ਸਦਾ ਹੀ ਪੀਂਦੇ ਹਾਂ ਪੀਵਾ ਗੁਰੂ ਦੇ ਸ਼ਬਦ ਵਿਚਾਰ ਨੂੰ ਹਮੇਸ਼ਾ ਲਈ ਪੀਵਾ ਪੀਤਾ ਪੀਂਦੇ ਰਹੀਏ ਪੀਵਾ ਪੀਂਦੇ ਰਹੀਏ ਤਾਂ ਕਿ ਮਨ ਬੁੱਧ ਧੋਤੇ ਜਾਣ ਮਨ ਵੀ ਹਿਰਦਾ ਪਵਿੱਤਰ ਹੋ ਜਾਵੇ ਤਨ ਵੀ ਪਵਿੱਤਰ ਹੋ ਜਾਵੇ ਧੋਤਾ ਜਾਵੇ ਜਿਵੇਂ ਜਿਵੇਂ ਗੁਰੂ ਦੇ ਸ਼ਬਦ ਦੀ ਵਿਚਾਰ ਆਉਂਦੀ ਹੈ ਵਿਚਾਰ ਅੰਦਰ ਫੁੱਟਦੀ ਉਵੇਂ ਉਵੇਂ ਹਿਰਦਾ ਨਿਰਮਲ ਹੁੰਦਾ ਧੋਤਾ ਜਾਂਦਾ ਹੈ ਜਿਵੇਂ ਜਿਵੇਂ ਰਸ ਪੈਦਾ ਹੁੰਦਾ ਸਮਝ ਲਓ ਉਹ ਸ਼ਬਦ ਦਾ ਰਸ ਸ਼ਬਦ ਹੀ ਪੀਤਾ ਮਿੱਠਾ ਮਿੱਠੀ ਬਾਣੀ ਹੈ ਗੁਰੂ ਦਾ ਸ਼ਬਦ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਸੰਤਾ ਦਰਸ ਪੇਖ ਪੇਖ ਜੀਵ ਪੂਰਨ ਸਤਿਗੁਰਾਂ ਦੇ ਮਹਾਂਪੁਰਖਾਂ ਰੂਪ ਮਹਾਂਪੁਰਸ਼ ਰੂਪ ਮਹਾਰਾਜ ਜੀ ਦਾ ਦਰਸ਼ਨ ਪੇਖ ਪੇਖ ਵੇਖ ਵੇਖ ਕੇ ਜਿਉਂਦੇ ਆ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ ਇਹੀ ਕਿਹਾ ਸੀ ਗੁਰੂ ਰਾਮਦਾਸ ਜੀ ਨੇ ਰਾਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤ ਮੈਂ ਨੀਰ ਵਹੇ ਵਹਿ ਚੱਲਾ ਜੀ ਸੋ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪ ਜੀ ਦੇ ਪਾਵਨ ਸ਼ਬਦ ਹਨ ਸੋ ਮਹਾਰਾਜ ਸੱਚੇ ਤੁਹਾਡਾ ਦਰਸ਼ਨ ਦੇਖ ਕੇ ਹੀ ਜਿਉਂਦੇ ਆ ਆਤਮਾ ਦੇ ਆਨੰਦ ਵਿੱਚ ਜੀਂਦੇ ਆ ਇੱਕ ਘੜੀ ਨਾ ਮਿਲਤੇ ਤਾਂ ਕੱਲ ਜੋ ਹੁਣ ਕਦ ਮਿਲੀ ਹੈ ਪ੍ਰਹਿ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਬਿਨ ਦੇਖੇ ਗੁਰਦਰਬਾਰੇ ਜੀ ਆਪ ਜੀ ਨੇ ਇਹ ਬੈਰਾਗ ਵਿੱਚ ਗੁਰੂ ਦੇ ਵਿਛੋੜੇ ਵਿੱਚ ਪਾਵਨ ਪੌੜੀਆਂ ਉਚਾਰੀਆਂ ਵੇਖ ਵੇਖ ਕੇ ਜੀਂਦੇ ਆ ਨਹੀਂ ਤਾਂ ਜਿਉਣਾ ਖਰਾਬ ਹੋ ਜਾਂਦਾ ਹੈ ਸੰਤਾ ਕੀ ਮੇਰਾ ਮਨ ਆਸ ਸਤਿਗੁਰਾਂ ਦੀ ਸਾਡੇ ਮਨ ਵਿੱਚ ਹਮੇਸ਼ਾ ਹੀ ਤਾਂਗ ਆ ਗੁਰੂ ਦੀ ਸੰਗਤ ਦੀ ਗੁਰੂ ਦੇ ਦਿਦਾਰਿਆਂ ਦੀ ਨਹੀਂ ਰਹਿ ਸਕਦਾ ਸੰਤ ਹਮਾਰੀ ਨਿਰਮਲ ਰਾਸ ਪੂਰੇ ਸਤਿਗੁਰੂ ਕੋਲ ਹੀ ਸਾਡੀ ਮਨ ਬੁੱਧ ਨੂੰ ਸਵਾਰ ਦੇਣ ਵਾਲੀ ਮੈਲ ਤੋਂ ਰਹਿਤ ਕਰ ਦੇਣ ਵਾਲੀ ਨਾਮ ਦੀ ਪੂੰਜੀ ਹੈ ਭਗਤੀ ਦੀ ਪੂੰਜੀ ਹੈ ਸੱਚੇ ਪਾਤਸ਼ਾਹ ਜੀ ਨਾਲ ਹੀ ਸਾਡੀ ਬਣ ਆਉਂਦੀ ਹੈ ਪੂਰੇ ਗੁਰੂ ਨਾਲ ਹੀ ਉਹਨਾਂ ਨੇ ਉੱਜਲ ਕਰਕੇ ਮਨ ਨੂੰ ਮਨ ਬਾਣੀ ਸਰੀਰ ਕਰਕੇ ਤੇ ਕਾਰਜ ਰਾਸ ਕਰ ਦਿੱਤਾ ਹੈ ਮਾਨਸ ਜਨਮ ਨੂੰ ਸਵਾਰਨ ਦਾ ਸੰਤ ਹਮਾਰਾ ਰਾਖਿਆ ਪੜਦਾ ਪੂਰੇ ਸਤਿਗੁਰਾਂ ਨੇ ਸਾਡਾ ਪੜਦੇ ਕੱਜੇ ਨੇ ਸੱਚੇ ਪਾਤਸ਼ਾਹ ਔਗਣ ਢਕੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਾਂ ਕਿਹਾ ਸੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਬਾਰੇ ਕਿਹਾ ਸੀ ਸਭ ਧੰਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜੇ ਆ ਜਿਨ੍ਹਾਂ ਦੇ ਨਾਲ ਮਿਲ ਕੇ ਵਾਹਿਗੁਰੂ ਅਗਿਆਨ ਵੱਲੋਂ ਮਾਇਆ ਦੀ ਤ੍ਰਿਸ਼ਨਾ ਵੱਲੋਂ ਵਿਕਾਰਾਂ ਵੱਲੋਂ ਗਲਤਾਨ ਪੜਦਾ ਢੱਕ ਦਿੱਤਾ ਪਤ ਰੱਖ ਲਈ ਸੱਚੇ ਪਾਤਸ਼ਾਹ ਜੀਵਨ ਸਵਾਰ ਦਿੱਤਾ ਹੈ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਸਤਿਗੁਰਾਂ ਨੇ ਸਾਦਾ ਸੰਤ ਹਮਾਰਾ ਰਾਖਿਆ ਪੜਦਾ
महाराज जी ने पर्दा रखे, पर्दा कज्जिया, लोग पर्दे चकदे ने, सतगुरु साध संगत गुरमुख पर्दे कज्जदे, संत प्रसाद मोहे कबहू ना कड़दा, पूरे सतगुरां दी कृपा नाल बख्शिश नाल पूरे सतगुरां दे थापड़े करके सानू कदे भी कोई झोरा नहीं है, कोई परवाह नहीं है। ताको कहो परवाह काहो जेह गोपाल सहाय, सतगुरु ने आप कृपा की सी, गुरियाई बख्शी सी। गुरु अर्जन देव साहब किन्ने हमले होए, किन्ने यतन किते, दुश्मन ने सरीका ने बड़े चढ़ चढ़ आए, पर बाल विंगा नहीं कर सके सी आप जी। कदे सुलही कान खान, कदे सुलभी खान, कदे बीरबल धमकियां दे के गया। आउंदा होया करांगा गल, कदे होर महाराज सच्चे पातशाह जी बख्शिश करे। कदे भी झोरे विच नहीं आ, एक अकाल पुरख गुरु दे अगे अरदास आप जी ने की, गुरु परमेश्वर सच्चे पातशाह ने रखिया। तां ही कहा सी, तिस साहिब की टेक नानक मनै माहे, जे सिमरत सुख होए सगले दुख जाहे। गहर संत संग दिया कृपाल, पूरे सतगुरां दी संगत दित्ती कृपाली वाहिगुरु ने, कृपालू वाहिगुरु ने। कृपा दा जो घर है उन्हें बख्शिश कीती, ते पूरे गुरु दे नाल मन बाणी शरीर करके बाण आई। संत सहाई भए दयाल, सच्चे पातशाह पूरे गुरु साडे सहायक होए ने, दया दे घर विच आ के मेहर कीती ते साडी सहायता होई। सुरत मत बुद्ध परगास, सुरत मत कृपा कीती पूरे सतगुरां ने, सुरत विच ज्ञात सोझी दे, मत मत विच सुरत ज्ञात सोधी सोझी दे दी, गुरु की बाणी दी, आत्मा दे ज्ञान दी, ब्रह्म ज्ञान दी अकरस, बुद्धि विच आत्मा दा ज्ञान प्रकाश कर दिता, आत्मक ज्ञान दे दिता, ब्रह्म ज्ञान प्रकाश कर दिता सच्चे पातशाह जी। गहर गंभीर अपार गुण तास, फिर समझ पैंदी है गुरु दी कि सतगुरु ता समुंदर वांग गहर डूंगे ने, अथाह ने, गंभीर हन, निरहल ने, अडोल अपार बेअंत ने, महिमा हो ही नहीं सकती सच्चे पातशाह जी। गुणतास गुणा दे खजाना ने, गुणा दे खजाने ने, तेरे कमन कमन गुण कह कह गावा, तू साहिब गुणी निधाना, तुमरी महिमा वर्ण न सको, तू ठाकुर ऊच भगवाना। महाराज बयान ही नहीं, हुण पता लगा है ब्रह्म ज्ञान प्रकाश होण ते के गुरु ते निरंकार इक ने, गुर परमेसर एको जान, गुर परमेसर एक है सब मैं रहया सुमाए, सतगुर मेरा सदा सदा ना आवै ना जाए, ओह अविनाशी पुरख है सब मैं रहया सुमाए। गहर गंभीर अपार गुण तास, गहर समुंदर वांग डूंगे अथाह ज्ञान है, ज्ञान दा कोई अंत नहीं पूरे सतगुर। गंभीर ने निरहल, सहज है धीरज वाले ने, अपार बेअंत ने, गुणतास गुणा दे खजाने, जी जंत सगले प्रतपाल, सारे जी कीड़ी तो लैके जंत वटे हाथी तक, सूखम तो लैके स्थूल जीवन तक, सगले प्रत सारे जीवन की प्रतपालना करने वाले सतगुरु सच्चे पातशाह। ज्योत रूप है आना गुरु परमेश्वर का रूप है, सारे जीवां दी प्रतपालना करन वाले ने, आप शरणायां दी लज्जा रखन वाले, जो जो शरण आके पैंदा उहदी प्रतपालना करदे ने, अवगुणां नूं मार के गुण दे दिंदे ने, जीवन सोहणा बना दिंदे ने, स्वच्छ बना दिंदे ने,
ਪ੍ਰਤ ਪਾਲਣਾ ਕਰਦੇ ਨੇ, ਨਾਮ ਦੀ ਦਾਤ ਦੇ ਕੇ ਰੱਖਿਆ ਕਰਦੇ ਹਨ। ਨਾਨਕ ਸੰਤਾਂ ਦੇਖ ਨਿਹਾਲ, ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਦਾ ਦੀਦਾਰ ਕਰਕੇ ਅਸੀਂ ਨਿਹਾਲ ਹੋ ਰਹੇ ਹਾਂ। ਸਾਡੇ ਸਾਰੇ ਦੁੱਖ ਹਾਲ ਤੋਂ ਭਾਵ ਦੁੱਖਾਂ ਤੋਂ ਰਹਿਤ ਹੋ ਗਏ ਹਾਂ। ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ, ਨਾਨਕ ਨਾਮ ਆਰਾਧਨ ਕਾਰਜ ਆਵੈ ਰਾਸ। ਉਹ ਨਿਹਾਲ ਹੋ ਜਾਂਦੇ ਨੇ, ਆਨੰਦਮਈ ਅਵਸਥਾ ਪ੍ਰਾਪਤ ਹੋ ਜਾਂਦੀ ਜਿਹੜੇ ਪੂਰੇ ਗੁਰੂ ਦੇ ਨਾਲ ਅਟੈਚਮੈਂਟ ਹੋ ਕੇ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਜ਼ਿੰਦਗੀ ਬਤੀਤ ਕਰਦੇ ਨੇ। ਗੁਰਮੁਖ ਨਾਮ ਦਾ ਨਿਸ਼ਾਨ ਦੇ ਧਾਰਨੀ ਹੋ, ਮਨ ਬਾਣੀ ਸਰੀਰ ਕਰਕੇ ਗੁਰੂ ਨਾਲ ਅਟੈਚਮੈਂਟ ਹੋ ਜਾਂਦੇ ਨੇ, ਨਿਹਾਲ ਹੋ ਜਾਂਦੇ ਨੇ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦੇ। ਆਨੰਦ ਹੀ ਆਨੰਦ, ਸੁੱਖ ਹੀ ਸੁੱਖ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਖੇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ। ਪਰ ਭਾਗਾਂ ਵਾਲਿਆਂ ਨੂੰ ਮਿਲ ਪੂਰੇ ਸਤਿਗੁਰੂ। ਸੋ ਗੁਰਪੂਰਾ ਜਿਨ ਸਿਮਰਿਆ, ਜਿਹਨੇ ਪੂਰੇ ਗੁਰੂ ਨੂੰ ਰੱਬ ਦਾ ਰੂਪ ਜਾਣ ਕੇ ਸਿਮਰਿਆ ਹੈ, ਗੁਰੂ ਦੇ ਧਿਆਨ ਵਿੱਚ ਜੁੜਿਆ। ਜੋ ਵੀ ਸਿੱਖ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਆਪ ਜੀ ਦੇ ਸੁੰਦਰ ਸ਼ਬਦ ਨੇ। ਸੇਈ ਭਏ ਨਿਹਾਲ, ਉਹੀ ਨਿਹਾਲ ਹੋਏ ਨੇ ਗੁਰ, ਗੁਰੂ ਦੇ ਧਿਆਨ ਪਰਾਇਣ ਆਸਰੇ ਜੋ ਗੁਰਮੁਖ ਰਹੇ ਨੇ, ਰਹਿੰਦੇ ਹਨ। ਸਾਰਾ ਕਾਰਜ ਹੀ ਮਾਨਸ ਜਨਮ ਦਾ, ਮੁਕਤੀ ਦਾ ਪ੍ਰਯੋਜਨ ਉਹਨਾਂ ਦਾ ਸਿੱਧ ਹੋ ਜਾਂਦਾ, ਦੋਵੇਂ ਲੋਕ ਸਫਲੇ ਹੋ ਜਾਂਦੇ, ਲੋਕ ਪ੍ਰਲੋਕ ਸੁਹੇਲਾ ਹੋ ਜਾਂਦਾ। ਆਪੇ ਅਕਾਲ ਪੁਰਖ ਦੇ ਨਾਲ ਮੇਲ ਦਿੰਦੇ ਨੇ, ਨਾਮ ਦੇ ਨਾਲ ਸੱਚੇ ਪਾਤਸ਼ਾਹ ਇਹੋ ਲੋਕ ਸੁਖੀ ਹੈ, ਪ੍ਰਲੋਕ ਸੁਖੀ। ਨਾਨਕ ਹਰ ਪ੍ਰਭਾ ਗੁਰੂ ਵਾਲੇ ਬਣੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਦੇ ਪਿਆਰਾ ਸਤਿਗੁਰੂ ਬਣਾਈਏ, ਗੁਰੂ ਵਾਲੇ ਬਣੀਏ, ਜਿਸ ਕਰਕੇ ਦੋਵੇਂ ਲੋਕ ਸੁਹੇਲੇ ਹੋ ਜਾਣ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣੇ ਆਈ ਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਾ ਨਾ ਹੱਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗਏ ਮਸਕਤ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਹਾਈ ਦੇ ਸਹਾਈ।

0: ਰਾਸ਼ਟਰਪਤੀ
1: ਜੈ ਮਾਤ ਪਿਤਾ ਸੁਤਮੀਤ ਨਾ ਭਾਈ
0: ਮਾਨੁਹਾ ਨਾਮ ਤੇਰੇ ਸੰਗ ਸਾਈ
1: ਜੈ ਮਹਾ ਭਿਆਨ ਦੂਤ ਜਮ ਦਲੈ
0: ਤੈ ਕੇਵਲ ਨਾਮ ਸੰਗ ਤੇਰੇ ਚਲੇ
1: ਜੈ ਮੁਸਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਿਨ ਮੈਂ ਆਧਾਰੀ
1: ਨਾਨਕ ਪੁਣਹ ਚਰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਹਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਗਰੋਰੇ ਬੰਧ ਨਾ ਪਰੈ
0: ਹਰ ਕਾ ਨਾਮ ਜਪਤ ਨਿਸਤਰੇ
1: ਅਣਕ ਮਾਇਆ ਰੰਗ ਤਿਖ ਨਾ ਬੁਝਾਵੇ
0: ਹਰ ਕਾ ਨਾਮ ਜਪਤ ਅਗਾਵੇ
1: ਜਿਹ ਮਾਰਗ ਇਹ ਜਾਤ ਅਕੇਲਾ
0: ਤੈ ਹਰ ਨਾਮ ਸੰਗ ਹੋ ਤੁਸੇਲਾ
1: ਐਸਾ ਨਾਮ ਮਨ ਸਦਾ ਧਿਆਈਏ
0: ਨਾਨਕ ਗੁਰਮੁਖ ਪਰਮਗਤ ਪਾਈਏ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤੇ ਪਾਰ ਪਰਾਈ
1: ਅਣਕ ਬਿਗਨ ਜਹ ਆਏ ਸੰਘਾਰੈ
0: ਹਰ ਕਾ ਨਾਮ ਤਤਕਾਲ ਆਧਾਰੇ
1: ਅਣਕ ਜੋਨ ਜਨਮੇ ਮਰ ਜਾਮ
0: ਨਾਮ ਜਪਤ ਪਾਵੇ ਵਿਸਰਾਮ
1: ਓ ਮੈਲਾ ਮਲ ਕਬੂ ਨਾ ਧੋਵੈ
0: ਹਰ ਕਾ ਨਾਮ ਕੋਟ ਪਾਪ ਕੋਵੇ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਏ ਸਾਧ ਕੈ ਸੰਗ
1: ਜੇ ਮਾਰ ਕੇ ਗਣੇ ਜਾਏ ਨਕੋਸਾ
0: ਹਰ ਕਾ ਨਾਮ ਊਹਾ ਸੰਗ ਤੋਸਾ
1: ਜੇ ਪੈਂਡੇ ਮਾਂ ਅੰਧ ਗੁਬਾਰਾ
0: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਹਿਜਾਨੂ
0: ਹਰ ਕਾ ਨਾਮ ਤੇ ਨਾਲ ਪਛਾਣੂ
1: ਜੇ ਮਹਾਂ ਭਿਆਨ ਤਤ ਬੋ ਕਾਮ
0: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਝ ਅਕਰਖ ਹੈ
0: ਤੈ ਨਾਨਕ ਹਰ ਹਰ ਅੰਮ੍ਰਿਤ ਵਰਕੇ
1: ਭਗਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੇ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਦਰੇ ਜਨ ਕੋਟ
1: ਹਰ ਜਸ ਕਰ ਤੋ ਸੰਤ ਦਿਨ ਰਾਤ
0: ਹਰ ਹਰਿ ਔਖੋ ਸਾਧ ਕਮਾਤ
1: ਹਰ ਜਨ ਕੇ ਹਰ ਨਾਮ ਨਿਧਾਨ
0: ਪਾਰ ਬ੍ਰਹਮ ਜਨ ਕੀਨੋ ਦਾਨ
1: ਅੰਤਨ ਰੰਗ ਰਤੇ ਰੰਗ ਏਕ
0: ਨਾਨਕ ਜਿਨ ਕੇ ਬਿਰਦ ਵਿਵੇਕੇ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
0: ਹਰ ਕੇ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਾ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੇ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਤ ਕੁਛ ਨਹੀਂ ਬਿਯੋਗ
1: ਜਨ ਰਾਤਾ ਹਰ ਨਾਮ ਕੀ ਸੇਵਾ
0: ਨਾਨਕ ਪੂਜੇ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲ ਖਜੀਨਾ
0: ਹਰ ਤਨ ਜਨ ਕੋ ਆਪਰਾਵ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋਤ ਜਨ ਹਰ ਰਸ ਰਾਤੇ
0: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੇ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨਕ ਜਨ ਸੰਕੇਤੇ ਤਰੇ
1: ਪਾਰ ਜਾਤ ਇਹ ਹਰ ਕੋ ਨਾਮ
0: ਕਾਮ ਧੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦ ਵਸੈ
0: ਸੰਤ ਪ੍ਰਤਾਪ ਦੁਰਦ ਸਭ ਨਸੇ
1: ਸੰਤ ਕਾ ਸੰਗ ਵਡਭਾਗੀ ਪਾਈਐ
0: ਸੰਤ ਕੀ ਸੇਵਾ ਨਾਮ

0: ਅੰਤਰ ਜਾਮੇ
1: ਆਪਣੀ ਗਤਮਤ ਜਾਣੋ ਆਪੇ
0: ਆਪਨ ਸੰਗ ਆਪ ਪ੍ਰਵਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਆਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸੁਨ ਰਸਨ ਬਕਾਨੀ

0: ਮਈਆ ਕੇ ਗੁਣ ਚੇਤ ਪ੍ਰਾਣੀ
1: ਕਮਲ ਮੂਰਤੇ ਕਮਲ ਦੇ ਸਥਾਨੀ
0: ਜਿੰਤੂ ਸਾਜ ਸਵਾਸ ਸਿਗਾਰਿਆ
1: ਗਰਭ ਅਗਨ ਵੇ ਜਿਨੇ ਅਵਾਰਿਆ
0: ਬਾਲ ਵਿਵਸਥਾ ਤੁਝੇ ਪਿਆਰ ਹੈ ਦੁੱਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁੱਕ ਪਿਆਓ ਬੈਠ ਕੋ ਦੈਨ
0: ਇਹੋ ਨਿਰਗੁਣ ਕਣ ਕਛੂ ਨ ਬੂਝੈ
1: ਬਖਸ਼ ਲਿਓ ਤੋ ਨਾਨਕ ਸੀਜੇ
0: ਜੇ ਪ੍ਰਸਾਦ ਤਰ ਉਪਰ ਸੁਖ ਬਸੈ
1: ਸੁੱਤ ਭਰਾਤ ਮੀਤ ਬੰਤਾ ਸੰਗ ਹਸੇ
0: ਜੇ ਪ੍ਰਸਾਦ ਪੀਵ ਹੈ ਸੀਤਲ ਜਲਾ
1: ਸੁਖਦਾਈ ਪਵਨਕ ਭਾਵ ਕੋ ਮੁਲਾ
0: ਜੇ ਪ੍ਰਸਾਦ ਭੋਗ ਹੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸਤ ਪਾਵ ਕੰਨ ਨੇਤਰ ਰਸਨਾ
1: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਬਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦ ਅੰਧ ਜੋ ਰਾਖਨ ਹਾਰ
1: ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਾਮ ਨਿਧ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕਰ ਸਾ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਕੀ ਟਹਿਲ ਪਾਵੇ ਦਰਗਹਿ ਮਾਨ
1: ਤਿਸੇ ਬਸਾਰੇ ਮੁਗਧ ਅਜਾਨ
0: ਸਦਾ ਸਦਾ ਇਹੋ ਭੁੱਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ
1: ਸਾ ਸ਼ੋਰ ਝੂਠ ਚੰਗ ਮਚੇ
0: ਜੋ ਛੜਨਾ ਸੁ ਅਸਤਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੇ
0: ਛੋੜ ਜਾਏ ਤਿਸਕਾ ਸ਼ਰਮ ਕਰੈ
1: ਸੰਗ ਸਾਈ ਤਿਸ ਪਰ ਹਰੇ
0: ਚੰਦਨ ਲੇਪ ਉਤਾਰੈ ਧੋਏ
1: ਗਰਭਤ ਪ੍ਰੀਤ ਭਸਮ ਸੰਗ ਹੋਏ
0: ਅੰਧ ਕੋਪ ਮਹਿ ਪਤਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਤੁਤ ਪਸੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਪੇਖ ਅੰਤਰ ਮਲ ਮਾਇਆ
1: ਚਪਚ ਨਹੀਂ ਕੁਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੇ ਲੋਭ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾ ਕੇ ਅੰਤਰ ਵਸੇ ਪ੍ਰਭਾਪ
1: ਨਾਨਕ ਤੇਜਨ ਸਹਿਜ ਸਮਾਤ
0: ਸੁਣ ਅੰਧਾ ਕੈਸੇ ਮਾਰਗ ਪਾਵੈ
1: ਕਰ ਗੋ ਲਿਓ ਓੜ ਨਭਾਵੇ
0: ਕਹਾਂ ਬਜਾਰਤ ਬੁਝੈ ਡੋਰਾ
1: ਨੈਸ ਕਹੀਏ ਤੋ ਸਮਝੇ ਭੋਰਾ
0: ਕਹਾਂ ਬਿਸਰਬਦ ਗਾਵੇ ਗੁੰਗ
1: ਜਤਨ ਕਰੇ ਤੋ ਪੀ ਸਰ ਭੰਗ
0: ਕਹਿ ਪਿਗਲ ਪਰਬਤ ਪਰ ਭਵਨ
1: ਨਹੀਂ ਹੋ ਤੂੰ ਆਸ ਗਵਨ
0: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੇ
0: ਸੰਗ ਸਹਾਇ ਸੁਆਵੇ ਨਾ ਚੀਤ
1: ਜੋ ਬਹਿਰਾਈ ਤਾਂ ਸੋ ਪ੍ਰੀਤ
0: ਬੜੂਆ ਕਹਿ ਕਰੇ ਭੀਤਰ ਬਸੈ
1: ਅੰਧ ਕੇਲ ਮਾਇਆ ਰੰਗ ਰਸੇ
0: ਲੜਕਰ ਮਾਨਾ ਮਨੇ ਪ੍ਰਤੀਤ
1: ਕਾਲ ਨਾ ਆਵੇ ਮੂੜੇ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਬਕਾਰ ਮਹਾ ਲੋਭ ਧਰੋਹ
0: ਯਾਹੂ ਜੁਗਤ ਬਿਹਾਨੇ ਕਹੀ ਜਨਮ
1: ਨਾਨਕ ਰਾਖ ਲਿਓ ਆਪਣ ਕਰ

0: ಅಷ್ಟಪತಿ
1: ದಸ್ ಬಸ್ತುಲೇ ಪಾಚೇ ಪಾವೇ
0: ಏಕ ಬಸ್ತ ಕಾರಣ ಕೋಟ ಗೋವಾವೇ
1: ಏಕ ಪೀನಾ ದೇ ದಸ ಪೀ ಹರಲೇ
0: ತಾ ಮೂಡಾ ಕೋ ಕಾ ಕರೇ
1: ಇ ಚಾಕರ ಸ್ಯೋ ನಾಹಿ ಚಾರಾ
0: ತಾ ಕೋ ಕೀಜೇ ಸದ ನಮಸ್ಕಾರಾ
1: ಯಾಕೇ ಮನ ಲಾಗಾ ಪ್ರಭು ಮೀಠಾ
0: ಸರ್ಬ ಸೂಖ ತಾ ಹೂ ಮನ ಬೂಠಾ
1: ಜಿನ ಆਪਣਾ ਹੁਕਮ ਮਨਾਇਆ
0: ਸਰਬ ਤੋਕ ਨਾਨਕ ਤੈਨ ਪਾਇਆ
1: ਅਗੰਤ ਸੋ ਆਪਣੀ ਦੇ ਰਾਸ
0: ਖਾਤ ਪੀਤ ਵਰਤੇ ਆਨੰਦ ਉਲਾਸ
1: ਆਪਣੀ ਮਾਨ ਕਸ ਬਾਹਰ ਸਾਹ ਲੈ
0: ਆ ਗਿਆਨੀ ਮਨ ਰੋਸ ਕਰੇ
1: ਆਪਣੀ ਬਦਤ ਆਪ ਹੀ ਖੋਵੇ
0: ਬਹੁਤ ਉਸ ਕਾ ਵਿਸਵਾਸ ਨਾ ਹੋਵੇ
1: ਇਸ ਕੀ ਵਸਤੂ ਤਿਸ ਆਗੇ ਰੱਖੇ
0: ਪ੍ਰਭ ਕੀ ਆਗਿਆ ਮਾਨੇ ਮਾਥੇ
1: ਉਸਤੇ ਚੌਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਤ ਮਾਇਆ ਕੇ ਹੇਤ
0: ਸਰ ਪਰ ਹੋਵਰ ਜਾਨ ਅਨੇਤ
1: ਫਿਰ ਕੀ ਛਾਇਆ ਸਿਓ ਰੰਗ ਲਾਵੇ
0: ਉਹ ਬਿਨਸੇ ਉਹ ਮਨ ਪਛਤਾਵੇ
1: ਜੋ ਦਿਸੈ ਸੋ ਚਾਲਨ ਹਾਰ
0: ਲਪਟ ਰਿਹਾ ਤਾਂ ਅੰਧ ਅੰਧਾਰ
1: ਬਟਾਉ ਸਿਓ ਜੋ ਲਾਵੇ ਨੇਹਾ
0: ਕੋ ਹੱਥ ਨਾ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੁੰਬ ਸਵਾਇਆ
0: ਮਿਥਿਆ ਹਉਮੈ ਮਮਤਾ ਮਾਇਆ
1: ਮਿਥਿਆ ਰਾਜ ਜੋਗਨ ਧਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸਭ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਧਰੋਹ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗਵਾਨ
1: ਭਗਤ ਸਾਧ ਕੀ ਸਾਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
1: ਮਿਥਿਆ ਸ਼ਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸ ਪਰ ਦਰਬ ਕੋਈ ਰੇ
1: ਮਿਥਿਆ ਨੇਤਰ ਪੇਖਤ ਪਰ ਤ੍ਰਿਹ ਰੁਪਾਦ
0: ਮਿਥਿਆ ਰਸਨਾ ਭੋਜਨ ਅੰਨ ਸਵਾਦ
1: ਮਿਥਿਆ ਚੰਨ ਪਰ ਵਕਾਰ ਕੋ ਧਾਵੇ
0: ਮਿਥਿਆ ਮਨ ਪਰ ਲੋਭ ਲਵਾਵੇ
1: ਮਿਥਿਆ ਤਨ ਨਹੀਂ ਪਰ ਉਪਕਾਰਾ
0: ਮਿਥਿਆ ਵਾਸ ਲੇਤ ਬਕਾਰਾ
1: ਬਿਨ ਬੂਜੇ ਮਿਥਿਆ ਸਭ ਭੈ
0: ਬਿਨ ਹਰਨ ਨਾਮ ਲੈ
1: ਪਿਰਥੀ ਸਾਧ ਕੀ ਆਰਜਾ
0: ਸਾਚ ਬਿਨਾ ਮੈਂ ਹੋਵ ਸੂਚਾ
1: ਪਿਰਥਾ ਨਾਮ ਬਿਨਾ ਤਨ ਅੰਧ
0: ਮੁਖ ਆਵ ਤਾਂ ਕੇ ਦਰਗੰਧ
1: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਵਿਹਾਏ
0: ਮੇਘ ਬਿਨਾ ਜਿਉ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ
0: ਜੋ ਕਿਰਪਨ ਕੇ ਨਰਾਰਤ ਦਾਮ
1: ਧਨ ਤਨ ਤੇਜਨ ਜੇ ਕਟ ਬਸਿਓ ਹਰ ਨਾਉ
0: ਨਾਨਕ ਤਾ ਕੇ ਬਲ ਬਲ ਜਾਓ
1: ਰਹਿਤ ਔਰ ਕਸ਼ ਔਰ ਕਮਾਵਤ
0: ਮਾਨੇ ਪ੍ਰੀਤ ਮੁਖੋ ਗਣ ਲਾਵਤ
1: ਜਾਨਣ ਹਰ ਪ੍ਰਭੂ ਪਰਬੀਨ
0: ਬਾਹਰ ਭੇਖ ਨਾ ਕਾਹੂ ਪੀਨ
1: ਔਰ ਉਪਦੇਸੈ ਆਪ ਨ ਕਰੇ
0: ਆਵਤ ਜਾਵਤ ਜਨਮੇ ਮਰੇ
1: ਜਿਸਕੇ ਅੰਤਰ ਬਸੇ ਨਿਰੰਕਾਰ
0: ਤਿਸਕੀ ਸੀਖ ਤਰੇ ਸੰਸਾਰ
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
0: ਨਾਨਕ ਜਨ ਚਰਨ ਪ੍ਰਾਤਾ
1: ਕਰੋ ਬੇਨਤੀ ਪਾਪ ਰਮ ਸਭ ਜਾਨ
0: ਆਪਣਾ ਕੀ ਆਏ ਆਪੇ ਮਾਨੇ
1: ਆਪੇ ਆਪ ਆਪ ਕਰਤਨ ਬੇਰਾ
0: ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ
1: ਪਾਪ ਸਿਆਣਪ ਸਗਲ ਤੇ ਰਹਿ
0: ਸਭ ਕੋ ਜਾਨੇ।

0: ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਤੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
1: ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧਤ ਤਿੰਨ ਲਾਭ ਹੈ
1: ਤਿਸ ਕੋ ਸਿਮਰਤ ਪਰਮ ਗਤ ਪਾਵੇ।
0: ਜੇ ਪ੍ਰਸਾਦ ਬਸੇ ਸੁਖ ਮੰਦਰ
1: ਤਿਸੇ ਧਿਆਏ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈਰ ਸਿਮਰੋ ਤਿਸ ਰਸਨਾ।
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਨ ਯੋਗ।
0: ਜੇ ਪ੍ਰਸਾਦ ਪਾਠ ਪਟੰ ਬਰਹੰਡਾਵ ਹੈ
1: ਤਿਸੇ ਧਿਆ ਕਾ ਤਿਆਵਰ ਲਵਾਵੇ।
0: ਜੇ ਪ੍ਰਸਾਦ ਸੁਖ ਸੇ ਸੋਈ ਜੈ
1: ਮਨ ਆਠ ਪੈਰ ਤਾਂ ਕਾ ਜਸ ਗਾ ਬੀਜੇ।
0: ਜੇ ਪ੍ਰਸਾਦ ਤੁਝ ਸਭ ਕੋ ਮਨ ਹੈ
1: ਮੁਖ ਤਾਂ ਕੋ ਜਸ ਰਸਨ ਬਖਾਨੇ।
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰਗੇ ਮਾਨ ਪਾਵੇ
1: ਨਾਨਕ ਪਾਤਸ਼ਾਹ ਤੀ ਕਰ ਜਾਵੇ।
0: ਜੇ ਪ੍ਰਸਾਦ ਅਰੋਗ ਕੰਚਨ ਦੇਹੀ
1: ਲਿਵ ਲਾਭ ਹੋ ਤਿਸ ਰੇਮ ਸੁਨੇਹੀ।
0: ਜੇ ਪ੍ਰਸਾਦ ਤੇਰਾ ਉਹ ਲਾ ਰਹਿਤ
1: ਮਨ ਸੁਖ ਪਾਵੇ ਹਰ ਜਸ ਕਹਿਤ।
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਾਨੀ ਪਰ ਠਾਕਰ ਪ੍ਰਭ ਤਾਂ ਕੇ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚਾ
1: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ।
0: ਜੇ ਪ੍ਰਸਾਦ ਪਾਈ ਦੁਰਲਭ ਦੇਹ
1: ਨਾਨਕ ਤਾਂ ਕੀ ਭਗਤ ਕਰੇ।
0: ਜੇ ਪ੍ਰਸਾਦ ਅਪੁਖਣ ਪਹਿਰੀ ਜੈ
1: ਮਨ ਤੇ ਸਿਮਰਤ ਕਿਉਂ ਆਲਸ ਕੀਜੇ।
0: ਜੇ ਪ੍ਰਸਾਦ ਅਸਵ ਹਸਤ ਅਸਵਾਰੀ
1: ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ।
0: ਜੇ ਪ੍ਰਸਾਦ ਵਾਗ ਮਿਲਖ ਧਨਾ
1: ਰਾਖ ਭਰੋਈ ਪ੍ਰਭ ਆਪਣੇ ਮਨਾ
0: ਤੇਰੀ ਮਨ ਮੰਤ ਬਣਾਈ
1: ਊਰਤ ਬੈ ਸਾ ਤਿਸੇ ਧਿਆਈ।
0: ਤਿਸੇ ਧਿਆਏ ਜੋ ਏਕ ਰੱਖੈ
1: ਇਹਾਂ ਊਹਾਂ ਨਾਨਕ ਤੇਰੀ ਰੱਖੇ।
0: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ
1: ਮਨ ਆਠ ਪੈਰ ਕਰ ਤਿਸ ਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਵਿਹਾਰੀ
1: ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ।
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀ ਕੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ।
0: ਜੇ ਪ੍ਰਸਾਦ ਤੇਰੀ ਪਤਰ ਹੈ
1: ਗੁਰ ਪ੍ਰਸਾਦ ਨਾਨਕ ਜਸ ਕਹੇ।
0: ਜੇ ਪ੍ਰਸਾਦ ਸੁਣੇ ਕੰਨ ਨਾਦ
1: ਜੇ ਪ੍ਰਸਾਦ ਭੇਖੇ ਬਿਸਮਾਦ।
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਾਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ
1: ਜੇ ਪ੍ਰਸਾਦ ਸੰਪੂਰਨ ਫਲੇ।
0: ਜੇ ਪ੍ਰਸਾਦ ਪਰਮ ਗਤ ਪਾਵ ਹੈ
1: ਜੇ ਪ੍ਰਸਾਦ ਸੁਖ ਸਾਜ ਸਮਾਵੇ।
0: ਐਸਾ ਪ੍ਰਭ ਤਿਆਗ ਔਰ ਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ।
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਤਿਸ ਪ੍ਰਭ ਕੋ ਮੂਲ ਨਾ ਮਨੋ ਬਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂਰ ਤੂੰ ਤਾਂ ਸੋ ਜਾਪ।
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਤਿਸੇ ਜਾਨ ਮਨ ਸਦਾ ਹਜੂਰੇ।
0: ਜੇ ਪ੍ਰਸਾਦ ਤੂੰ ਪਾਵ ਹੈ ਸਾਚ
1: ਅਰੇ ਮਨ ਮੇਰੇ ਸੁ ਤਾਂ ਸਿਓ ਰਾਚ।
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਪ ਜਪਾਏ ਜਪੇ ਸੋ ਨਾਓ
1: ਆਪ ਗਵਾਏ ਸਾਰ ਗੁਣ ਗਾਓ।
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉੱਤਮ ਹੋਏ।

0: ਸਾਧ ਕੇ ਸੰਗ ਮੁਖ ਉਜਲ ਹੋਤ,
1: ਸਾਧ ਸੰਗ ਮਲ ਸਗਲੀ ਖੋਤ,
0: ਸਾਧ ਕੇ ਸੰਗ ਮਿਟੇ ਅਭਿਮਾਨ,
1: ਸਾਧ ਕੇ ਸੰਗ ਪ੍ਰਗਟੇ ਸੋ ਗਿਆਨ,
0: ਸਾਧ ਕੇ ਸੰਗ ਬੁਝੇ ਪ੍ਰਭ ਨੇਰਾ,
1: ਸਾਧ ਸੰਗ ਸਭ ਹੋਤ ਨਵੇਰਾ,
0: ਸਾਧ ਕੇ ਸੰਗ ਪਾਏ ਨਾਮ ਰਤਨ,
1: ਸਾਧ ਕੇ ਸੰਗ ਏਕ ਉਪਰ ਜਤਨ,
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ,
1: ਨਾਨਕ ਸਾਧ ਕੀ

0: ਸੰਗ ਸਦਾ ਸੁਖ ਪਾਵੇ,
1: ਸਾਧ ਸੰਗ ਬਸਤ ਅਗੋਚਰ ਲਹਿ,
0: ਸਾਧੂ ਕੇ ਸੰਗ ਅਚਰ ਸਹੇ,
1: ਸਾਧ ਕੇ ਸੰਗ ਬਸੇ ਥਾਨ ਉੱਚੇ,
0: ਸਾਧੂ ਕੇ ਸੰਗ ਮਹਿਲ ਪਹੁੰਚੇ,
1: ਸਾਧ ਕੇ ਸੰਗ ਦ੍ਰਿੜੇ ਸਭ ਧਰਮ,
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
1: ਸਾਧ ਕੇ ਸੰਗ ਪਾਏ ਨਾਮ ਨਿਧਾਨ,
0: ਨਾਨਕ ਸਾਧੂ ਕੇ ਕੁਰਬਾਨ,
1: ਸਾਧ ਕੇ ਸੰਗ ਸਭ ਕੁਲ ਉਧਾਰ,
0: ਸਾਧ ਸੰਗ ਸਾਜਨ ਮੀਟ ਕਟੰਬ ਨਿਸਤਾਰੇ,
1: ਸਾਧੂ ਕੇ ਸੰਗ ਸੋ ਧਨ ਪਾਵੇ,
0: ਜਿਸ ਧਨ ਤੇ ਸਭ ਕੋ ਵਰਸਾਵੇ,
1: ਸਾਧ ਸੰਗ ਧਰਮ ਰਾਏ ਕਰੇ ਸੇਵਾ,
0: ਸਾਧ ਕੇ ਸੰਗ ਸੋਭਾ ਸੁਰ ਦੇਵਾ,
1: ਸਾਧੂ ਕੇ ਸੰਗ ਪਾਪ ਪਲਾਇਨ,
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ,
1: ਸਾਧ ਕੇ ਸੰਗ ਸਰਬ ਥਾਨ ਗਮ,
0: ਨਾਨਕ ਸਾਧ ਕੈ ਸੰਗ ਸਫਲ ਜਨਮ,
1: ਸਾਧ ਕੇ ਸੰਗ ਨਹੀਂ ਕਛ ਘਾਲ,
0: ਦਰਸ਼ਨ ਪੇਟ ਤੋਤ ਨਿਹਾਲ,
1: ਸਾਧ ਕੇ ਸੰਗ ਕਲੂਖਤ ਹਰੈ,
0: ਸਾਧ ਕੇ ਸੰਗ ਨਰਕ ਪਰ ਹਰੇ,
1: ਸਾਧ ਕੇ ਸੰਗ ਇਹਾ ਉਹਾ ਸੁਹੇਲਾ,
0: ਸਾਧ ਸੰਗ ਬਿਸਰਤ ਮੇਲਾ,
1: ਜੋ ਇੱਛਾ ਸੋਈ ਫਲ ਪਾਵੇ,
0: ਸੰਗ ਨਾ ਮਿਰਤਾ ਜਾਵੇ,
1: ਵਾ ਬ੍ਰਹਮ ਸਾਧ ਰਿਦ ਵਸੈ,
0: ਨਾਨਕ ਉਦਰੇ ਸਾਧ ਸੁਣ ਰਸੇ,
1: ਸਾਧ ਕੇ ਸੰਗ ਸੁਣੋ ਹਰ ਨਾਉ,
0: ਸਾਧ ਸੰਗ ਹਰ ਕੇ ਗੁਣ ਗਾਓ,
1: ਸਾਧ ਕੇ ਸੰਗ ਨਾ ਮਨ ਤੇ ਵਿਸਰੈ,
0: ਸਾਧ ਸੰਗ ਸਰ ਪਰ ਨਿਸਤਰੇ,
1: ਸਾਧ ਕੇ ਸੰਗ ਲੱਗੇ ਪ੍ਰਭ ਮੀਠਾ,
0: ਸਾਧੂ ਕੇ ਸੰਗ ਘੜ ਕਰ ਡੀਠਾ,
1: ਸਾਧ ਸੰਗ ਪੈ ਆਗਿਆਕਾਰੀ,
0: ਸਾਧ ਸੰਗਤ ਪਈ ਮਾਰੀ,
1: ਸਾਧ ਕੇ ਸੰਗ ਮਿਟੇ ਸਭ ਰੋਗ,
0: ਨਾਨਕ ਸਾਧ ਭੇਟੇ ਸੰਜੋਗ,
1: ਸਾਧ ਕੀ ਮਹਿਮਾ ਵੇਦ ਨਾ ਜਾਣੈ,
0: ਜੇਤਾ ਸੁਣੇ ਤੇ ਤਬ ਕਿਆਨੇ,
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ,
0: ਸਾਧ ਕੀ ਉਪਮਾ ਰਹੀ ਭਰਪੂਰ,
1: ਸਾਧ ਕੀ ਸੋਭਾ ਕਾ ਨਾਹੀ ਅੰਤ,
0: ਸਾਧ ਕੀ ਸੋਭਾ ਸਦਾ ਬੇਅੰਤ,
1: ਸਾਧ ਕੀ ਸੋਭਾ ਉੱਚ ਤੇ ਉੱਚੀ,
0: ਸਾਧ ਕੀ ਸੋਭਾ ਮੂਚ ਤੇ

0: नमस्कार
1: रसना
0: प्रीत
1: रूप नेत्र।

0: ਲੋਕ
1: ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰ
2: ਨਾਨਕ ਰਚਨਾ
0: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਬਿਹਾਰੀ
0: ਕਈ ਕੋਟ ਪਏ ਤੀਰਥ ਵਾਸੀ
1: ਕਈ ਕੋਟ ਬਨ ਪਰਮਨ ਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀ ਸਰੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਬ ਕਬ ਵਿਚਾਰੇ
0: ਕਈ ਕੋਟ ਨਵਤਮ ਨਾਮ ਧਿਆਵੇ
1: ਨਾਨਕ ਕਰਤੇ ਕਾ ਅੰਤ ਨ ਪਾਵੇ
0: ਕਈ ਕੋਟ ਪਏ ਅਭਿਮਾਨੀ
1: ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਭਿਆਗਤ ਮਨਕੋਰ
0: ਕਈ ਕੋਟ ਪਰ ਗਰਭ ਕੋ ਹਿਰੇ
1: ਕਈ ਕੋਟ ਪਰ ਦੁੱਖ ਨਾ ਕਰੇ
0: ਕਈ ਕੋਟ ਮਾਇਆ ਸਰਮਾ ਹੈ
1: ਕਈ ਕੋਟ ਪਰਦੇਸ ਪ੍ਰਮਾ ਹੈ
0: ਜਿਤੇ ਤਲਾਵੋ ਤਿਤ ਤਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਯਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰ ਪਿਉ ਪਾਏ
1: ਕਈ ਕੋਟ ਪਾਥਰ ਨੇ ਬਿਕਰੇ ਬਚਾਏ
0: ਕਈ ਕੋਟ ਪੌਣ ਪਾਣੀ ਬੈਸਨ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀ ਅਰ ਸੂਰ ਨਖੇਤਰ
1: ਕਈ ਕੋਟ ਦੇਵ ਦਾਨ ਮਿੰਦਰ ਸਿਰ ਸਜਰ
0: ਕਈ ਸਗਲ ਸਮਗਰੀ ਆਪਣੇ ਸੂਤ ਧਾਰੇ
1: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ
0: ਕਈ ਕੋਟ ਰਾਜਸ ਤਾਮਸ ਸਤ
1: ਕਈ ਕੋਟ ਵੇਦ ਪੁਰਾਣ ਸਿਮਰ ਅਰ ਸਾਸਤ
0: ਕਈ ਕੋਟ ਕੀਏ ਜਰਤਨ ਸੰਬੰਧ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੇ
1: ਕਈ ਕੋਟ ਗਿਰੀ ਮੈਂ ਸਵਰਨ ਥੀਵੇ
0: ਕਈ ਕੋਟ ਜੱਖੇ ਕਿੰਦਰ ਪਿਸਾਚ
1: ਕਈ ਕੋਟ ਭੂਤ ਪਰੇ ਸੁਗਰ ਮਿਰਗਾਚ
0: ਸਭ ਤੇ ਨੇਰੇ ਸਭ ਹੁਤੇ ਦੂਰ
1: ਨਾਨਕ ਆਪ ਅਲਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ
1: ਕਈ ਕੋਟ ਬਹੁ ਜੂਨੀ ਫਿਰੇ
0: ਕਈ ਕੋਟ ਬੈਠਤ ਹੀ ਖਾਹੇ
1: ਕਈ ਕੋਟ ਕਾਲੇ ਤਕ ਪਾਏ
0: ਕਈ ਕੋਟ ਕੀਏ ਤਨਵੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜੈ ਜੈ ਭਾਣਾ ਤੈ ਤੈ ਰਾਖੇ
1: ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭਏ ਬੈਰਾਗੀ
1: ਰਾਮ ਨਾਮ ਸੰਗਤਨ ਨਿਵਲਾਗੀ
0: ਕਈ ਕੋਟ ਪ੍ਰਭ ਕੋ ਖੋ ਜੰਤੇ
1: ਆਤਮ ਮੈਂ ਪਾਰ ਬ੍ਰਹਮ ਲਾਂਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਤਨ ਕੋ ਮਿਲਿਓ ਪ੍ਰਭ ਅਵਨਾਸ
0: ਕਈ ਕੋਟ ਮੰਗੇ ਸਤਸੰਗ
1: ਪਾਰ ਬ੍ਰਹਮ ਤੇ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਦੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰ ਖੰਡ
1: ਕਈ ਕੋਟ ਆਕਾਸ਼ ਬ੍ਰਹਿਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜੋਗਤ ਕੀਨੋ ਵਿਸਤਾਰ
0: ਕਈ ਵਾਰ ਪਸਰੇ ਉਪਾਸਾ
1: ਸਦਾ ਸਦਾ ਇੱਕ ਇੱਕ ਓੰਕਾਰ
0: ਕਈ ਕੋਟ ਕੀਨੇ ਬਹੁ ਭਾਂਤ
1: ਪ੍ਰਾਪਤੇ ਹੋਏ ਬ੍ਰਹਮ ਐ ਸਮਾਤ
0: ਤਾਂ ਕਾ ਅੰਤ ਨ ਜਾਣੈ ਕੋਇ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਿਆਰੇ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ
1: ਅਮਰ ਪੈ ਸਾ ਸਦੀ ਜੀਵੇ
0: ਕਈ ਕੋਟ ਨਾਮ ਗੁਣ ਗਾਵੈ
1: ਆਤਮ ਰਸ ਸੁਖ ਸਹਿ ਸਮਾਵੇ
0: ਆਪਣੇ ਜਨ ਕੋ ਸਾਸ ਸਾਸ ਸਮਾਰੇ
1: ਨਾਮ ਕੋਇ।

0: நானக கிருஷ்ண ஹாரண ஜான தாலமை அலசோய அஸ்பதி கர்ம கராவன் கர்ண ஜோக
1: ஜோதிஷ பாவே சோயி யோக
0: கிரமே தாப் உதாபன ஹாரா
1: அந்த நாய் குஷ பாரா வாரா
0: ஹுக்மே தார் அதர ரஹாவே
1: ஹுக்மே உபஜே ஹுக்மே சமாவே
0: ஹுக்மே ஊச் நீச் வியவஹார்
1: ஹுக்மே அன்க ரங்க பிரகார
0: கர் கர் தேக்ஹே அபனி வடையாய்
1: நானக சாதி ரயா சமாய்
0: பிரப் பாவே மானுக் கத் பாவே
1: பிரப் பாவே தா பாத்ர தராவே
0: பிரப் பாவே பின் சாஸ் தே ரக்ஹே
1: பிரப் பாவே தா ஹர் குண பாக்ஹே
0: பிரப் ਪਤਿਤ ਉਧਾਰ
1: ਆਪ ਕਰੇ ਆਪਣ ਵਿਚਾਰੇ
0: ਦੋਹਾਂ ਸਿਰਿਆਂ ਕਾ ਆਪ ਸਵਾਮੀ
1: ਕੇਲੇ ਵਿਖੇ ਅੰਤਰ ਜਾਮੀ
0: ਜੋ ਭਾਵੇ ਸੋ ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਕਹ ਮਾਨੁਖ ਤੇ ਕਿਆ ਹੋਏ ਆਵੇ
1: ਜੋ ਤਿਸ ਭਾਵੇ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ ਸਭ ਗਿਛਲੇ
1: ਜੋ ਤਿਸ ਭਾਵੇ ਸੋਈ ਕਰੇ
0: ਅਣਜਾਨਤ ਵਿਖਿਆ ਮੈਂ ਰਚੈ
1: ਜੇ ਜਾਣਤ ਆਪਣਾ ਬਚੇ
0: ਭਰਮੇ ਭੂਲਾ ਦੇ ਦਿਸਤਾ ਵੈ
1: ਨਿਮਕ ਮੈਂ ਚਾਰ ਕੁੰਟ ਪਿਰੇ ਆਵੇ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਕਿਨ ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਵਾਜ
0: ਜਾ ਕਾ ਦਿਸ਼ਟ ਕਛੂ ਨਾ ਆਵੈ
1: ਜਿਸ ਤਿਸ ਕਾਲ ਦੇ ਦਿਸ ਪ੍ਰਗਟਾਵੇ
0: ਜਾ ਕੋ ਆਪਣੀ ਕਰੇ ਬਖਸ਼ੀ
1: ਸਾ ਕਾ ਅਨੇਕਾਂ ਗਨੇ ਜਗਦੀਸ਼
0: ਜਿਉ ਪਿੰਡ ਸਭ ਤਿਸ ਕੀ ਰਾਸ
1: ਕਟ ਕਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੇ ਦੇਖ ਬੜਾਈ
0: ਇਸ ਕਾ ਬਲ ਨਾਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਉ
1: ਜੋ ਤਿਸ ਭਾਵੇ ਸੋਈ ਪੁੰਤੀਓ
0: ਕਬੂ ਊਚ ਨੀਚ ਮੈਂ ਬਸੈ
1: ਕਬੂ ਸੋ ਕਰ ਕਰੰਗਸੇ
0: ਕਬੂ ਨਿੰਦ ਚਿੰਦ ਵਿਵਹਾਰ
1: ਕਬੂ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਕਬੂ ਨਿਰਤ ਕਰੈ ਬਉ ਪਾਤ
1: ਕਬੂ ਸੋਏ ਰਹੇ ਦਿਨ ਰਾਤ
0: ਕਬੂ ਮਹਾ ਕੋਧ ਕ੍ਰੋਧ ਵਿਕਰਾਲ
1: ਕਬੂ ਸਰਬ ਕੀ ਹੋਤ ਰਵਾਲ
0: ਕਬੂ ਕਬੂ ਹੋਏ ਬਹਿ ਬੜ ਰਾਜਾ
1: ਕਬੂ ਭਿਖਾਰੀ ਨੀਚ ਕਾ ਸਾਜਾ
0: ਕਬੂ ਅਬ ਕੀਰਤ ਮੈਂ ਆਵੈ
1: ਕਬੂ ਭਲਾ ਭਲਾ ਕਾਵੈ
0: ਜੋ ਪ੍ਰਭ ਰਾਖ ਜੋ ਪ੍ਰਭ ਰਾਖੈ ਤਿਵ ਹੀ ਰਹੈ
1: ਹੋਰ ਪ੍ਰਸਾਦ ਨਾਨਕ ਸਚ ਕਹੇ
0: ਕਬੂ ਹੋਏ ਬਹਿ ਹੋਏ ਪੰਡਿਤ ਘਰੇ ਬਖਿਆਨ
1: ਕਬੂ ਮੋਨ ਧਾਰੀ ਲਾਵੇ ਧਿਆਨ
0: ਕਬੂ ਤਟ ਤੀਰਥ ਇਸਨਾਨ
1: ਕਬੂ ਸਹਿ ਸਾਧਕ ਮੁਖ ਗਿਆਨ
0: ਕਬੂ ਕੀਟ ਹਸਤ ਪਸੰਗ ਪਤੰਗ ਹੋਏ ਜੀਆ
1: ਅਨਕ ਜੋਨ ਪਰਮੇ ਪਰਮੀਆ
0: ਨਾਨਾ ਰੂਪ ਜੇ ਸਵੰਗੀ ਦਿਖਾਵੈ
1: ਜੋ ਪ੍ਰਭ ਪਾਵੇ ਤਿਵੇਂ ਨਚਾਵੇ
0: ਜੋ ਤਿਸ ਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨਾ ਕੋਏ
0: ਕਬੂ ਸਾਧ ਸੰਗਤ ਇਹ ਪਾਵੈ
1: ਉਸ ਸਥਾਨ ਤੇ ਬੋਰ ਨਾ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਬਿਨਾਸ
0: ਮੰਤਨ ਨਾਮ ਰਤੇ ਇਕ ਰੰਗ
1: ਸਦਾ ਬਸੇ ਪਾਰ ਬ੍ਰਹਮ ਕੈ ਸੰਗ
0: ਜਿਉ ਜਲ ਮੈਂ ਜਲਿਆ ਏ ਖਟਾਨਾ
1: ਤਿਉ ਜੋਤੀ ਸੰਗ ਜੋਤ ਸਮਾਨਾ
0: ਮਿਟ ਗਏ ਗਮਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਤ।

0: ਸ੍ਰਸ਼ਟ ਪਰੀ ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਹੋਬਾ ਤੇਨ
0: ਸੰਤ ਕੈ ਰਤ ਹਤੇ ਕੋ ਰਖੈ ਨਾ ਕੋਏ
1: ਸੰਤ ਕੈ ਦੁਖਨ ਤਾਨ ਪ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਪੀ ਤਰੈ
0: ਸੰਤ ਕੈ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉ ਲਵੇ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾਮ ਹੈ ਜਲੈ
1: ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ
1: ਨਾਨਕ ਸੰਤ ਭਾਵੇ ਤਾ ਹੋਏ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਕਿੰਤੀ ਕੰਨਾ ਪਾਏ
0: ਸੰਤ ਕਾ ਨਿੰਦਕ ਮਹਾ ਹਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਯੋਗ
0: ਸੰਤ ਕੇ ਨਿੰਦਾ ਦੁਖ ਮੈਂ ਦੁਖ
2: ਨਾਨਕ ਸੰਤ ਭਾਵੇ ਤਾ ਸਦਾ ਵੀ
1: ਹੋਏ ਮੋਖ
0: ਸੰਤ ਕਾ ਦੁਖੀ ਮਹਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੇ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨ ਮੈਂ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਟਰੇ
0: ਸੰਤ ਕੇ ਦੁਖੀ ਕੋ ਨਾਹੀ ਠਾਉ
1: ਨਾਨਕ ਸੰਤ ਭਾਵੇ ਤਾ ਲੈ ਮਿਲਾਏ
0: ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ
1: ਸੰਤ ਕਾ ਦੁਖੀ ਕਿਸੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕਿਉਂ ਕੋ ਉਦਿਆਨ ਭਰਮਾਈ ਹੈ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਤਾ
1: ਜੋ ਸਾਸ ਬਿਨਾ ਮਿਰਤ ਕੀ ਲੋਤਾ
0: ਸੰਤ ਕਾ ਦੁਖੀ ਕੀ ਜੜ ਕਿਛ ਨਾ ਹੈ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕਾ ਦੇਖ ਦੁਖੀ ਕੋ ਅਵਰ ਨ ਰੱਖਣ ਹਾਰ
1: ਨਾਨਕ ਸੰਤ ਭਾਵੇ ਤਾ ਲੈ ਹਾਰ
0: ਸੰਤ ਕਾ ਦੁਖੀ ਓ ਬਿਲ ਲਾਏ
1: ਜੋ ਜਲ ਭੂਮਿ ਮਛਲੀ ਤੜਪਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਪਾਵਕ ਈਦਰ ਨਹੀਂ ਤੜਪੇ
0: ਸੰਤ ਕਾ ਦੁਖੀ ਛੁਟੈ ਅਕੇਲਾ
2: ਜਿਉ ਬਾੜ ਦਿਲ ਖੇਤ ਮਹਿ ਦੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
2: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਧੁਰ ਹੀ ਪਿਆ
1: ਨਾਨਕ ਜੋਤਿ ਸਭਾਵੇ ਸੋਈ ਥੀਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿ ਕਾਈ ਹੈ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੁਜੈ ਨਿਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
0: ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਪਿਆ ਕਿਰਤ ਨਾ ਮੇਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਘੜ ਤਿਸਕੇ ਉਹ ਕਰਨੈ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਤਿਸੇ ਧਿਆਵੋ ਸਾਸ ਗ੍ਰਾਸ
0: ਸਭ ਕੁਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਤੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕੌਣ ਕਰੇ ਵਿਚਾਰ
0: ਜਿਸਨੋ

0: ਨਾਨਕ ਦੁਖ ਭਰਮ ਪਉ ਜਾਏ। ਅਸ਼ਟਪਦੀ ਮਾਨੋ ਕੀ ਟੇਕ ਬ੍ਰਿਥੀ ਸਭ ਜਾਨ,
1: ਦੇਵਨ ਕੋ ਏਕੇ ਭਗਵਾਨ,
0: ਜਿਸ ਕੈ ਦੀਆ ਰਹਿ ਅਕਾਏ,
1: ਬਾਹਰ ਨਾ ਤਿਸਨਾ ਲਾਗੇ ਆਏ,
0: ਮਾਰੇ ਰੱਖੇ ਏਕੋ ਆਪ,
1: ਮਾਨ ਕੇ ਕੁਛ ਨਾਈ ਆਤ,
0: ਜਿਸ ਕਾ ਹੁਕਮ ਬੂਝ ਸੁਖ ਹੋਏ,
1: ਜਿਸ ਕਾ ਨਾਮ ਰਖ ਕੰਠ ਪਰੋਏ,
0: ਸਿਮਰ ਸਿਮਰ ਸਿਮਰ ਪ੍ਰਭ ਸੋਏ,
1: ਨਾਨਕ ਬਿਗਨ ਨਾ ਲਾਗੇ ਕੋਏ,
0: ਉਸਤਤ ਮਨ ਮੈਂ ਕਰ ਨਿਰੰਕਾਰ,
1: ਕਰ ਮਨ ਮੇਰੇ ਸਦ ਵਿਵਹਾਰ,
0: ਨਿਰਮਲ ਰਸਨਾ ਅੰਮ੍ਰਿਤ ਪੀਓ,
1: ਸੇ ਨਾ ਕਰ ਲੈ ਜੀਓ,
0: ਨੈਨੋ ਪੇਕ ਠਾਕੁਰ ਕਾ ਰੰਗ,
1: ਸਾਧ ਸੰਗ ਬਿਨਸੇ ਸਭ ਸੰਗ,
0: ਚਰਨ ਚਲੋ ਮਾਰਗ ਗੋਬਿੰਦ,
1: ਮਿਟੇ ਪਾਪ ਜਪੀਏ ਅਰਬਿੰਦ,
0: ਕਰ ਹਰ ਕਰਮ ਸ਼੍ਰਵਣ ਹਰ ਕਥਾ,
1: ਅਰਗੇ ਨਾਨਕ ਉਜਲ ਮਤਾ,
0: ਬੜ ਭਾਗੀ ਤੇ ਜਨ ਜਗ ਮਾਹੇ,
1: ਸਦਾ ਸਦਾ ਹਰ ਕੇ ਗੁਣ ਗਾਏ,
0: ਰਾਮ ਨਾਮ ਜੋ ਕਰੇ ਵਿਚਾਰ,
1: ਸੇ ਤਨ ਮੰਤ ਗਣੀ ਸੰਸਾਰ,
0: ਮੰਤਨ ਮੁਖ ਬੋਲੇ ਹਰ ਮੁਖੀ,
1: ਸਦਾ ਸਦਾ ਜਾਨੋ ਤੇ ਸੁਖੀ,
0: ਏਕੋ ਏਕ ਏਕ ਪਛਾਨੈ,
1: ਐਤੋਤ ਕੀ ਓ ਸੋਜੀ ਜਾਣੇ,
0: ਨਾਮ ਸੰਗ ਜਿਸ ਕਾ ਮਨ ਮਾਨਿਆ,
1: ਨਾਨਕ ਤੇਨੇ ਨਿਰੰਜਨ ਜਾਣਿਆ,
0: ਗੁਰ ਪ੍ਰਸਾਦ ਆਪਨ ਆਪ ਸੁਝੈ,
1: ਤਿਸ ਕੀ ਜਾਨੋ ਤਿਸ ਨਾ ਬੂਝੇ,
0: ਸਾਧ ਸੰਗ ਹਰ ਹਰ ਜਸ ਕਹਿ,
1: ਸਰਬ ਰੋਗ ਤੇ ਹਰ ਜਨ ਰਹਿਤ,
0: ਅਣਦਿਨ ਕੀਰਤਨ ਕੇਵਲ ਵਖਿਆਨ,
1: ਗ੍ਰਹਿਸਥ ਮੈਂ ਸੋਈ ਨਿਰਵਾਨ,
0: ਏਕ ਉਪਰ ਜਿਸ ਜਨ ਕੀ ਆਸਾ,
1: ਤਿਸ ਕੀ ਘਟਕੇ ਜਮ ਕੀ ਪਾਸਾ,
0: ਪਾਰ ਬ੍ਰਹਮ ਕੀ ਜਿਸ ਮਨ ਭੂਖ,
1: ਨਾਨਕ ਤਿਸੇ ਨਾ ਲਾਗੇ ਦੁਖ,
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ,
1: ਸੋ ਸੰਤ ਸੇਲਾ ਨਹੀਂ ਡੁਲਾਵੇ,
0: ਜਿਸ ਪ੍ਰਭ ਆਪਣਾ ਕਿਰਪਾ ਕਰੈ,
1: ਸੋ ਸੇਵਕ ਤੋ ਕਿਸੇ ਡਰੇ,
0: ਜੈਸਾ ਸਾ ਤੈਸਾ ਦਿਸ਼ਟ ਆਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਦਤ ਸੋਦਤ ਸੋਦਤ ਸੀਜਿਆ,
1: ਗੁਰ ਪ੍ਰਸਾਦ ਤਤ ਸਾ ਬੂਜਿਆ,
0: ਜਬ ਦੇਖੋ ਤਬ ਸਭ ਕਿਛੁ ਮੂਲ,
1: ਨਾਨਕ ਸੋ ਸੂਖਮ ਸੋਈ ਅਸਤੂਲ,
0: ਨਾ ਕਿਛੁ ਜਨਮੇ ਨਾ ਕਿਛੁ ਮਰੈ,
1: ਆਪਨ ਚਲਤ ਆਪ ਹੀ ਕਰੇ,
0: ਆਵਨ ਜਾਵਨ ਦਿਸ਼ਟ ਅੰਦ੍ਰਿਸ਼ਟ,
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
0: ਆਪੇ ਆਪ ਸਗਲ ਮੈਂ ਆਪ,
1: ਆਨਕ ਜੁੜਕ ਰਸਤਾਪ ਤਾਪ,
0: ਅਵਨਾਸੀ ਨਾਹੀ ਕਿਛ ਖੰਡ,
1: ਧਾਰਨ ਧਾਰ ਰਹੇ ਹੋ ਬ੍ਰਹਿਮੰਡ,
0: ਅਲਖ ਅਪੇ ਪੁਰਖ ਪ੍ਰਤਾਪ,
1: ਆਪ ਜਪਾਏ ਤਾਂ ਨਾਨਕ ਜਾਪ,
0: ਜਿਤ ਪ੍ਰਭ ਜਾਤਾ ਸੋ ਸੋ ਭਾਵੰਤ,
1: ਸਗਲ ਸੰਸਾਰ ਉਦਰੇ ਤਿਨ ਮੰਤ,
0: ਪ੍ਰਭ ਕੇ ਸੇਵਕ ਸਗਲ ਉਧਾਰਨ,
1: ਪ੍ਰਭ ਕੇ ਸੇਵਕ ਦੁਖ ਵਿਸਾਰਨ,
0: ਆਪੇ ਮੇਲ ਲਏ ਕਿਰਪਾਲ,
1: ਗੁਰ ਕਾ ਸਭ ਜਪਾਏ ਨਿਆਲ,
0: ਹੁਣ ਕੀ ਸੇਵਾ ਸੋਈ ਲਾਗੈ,
1: ਜਿਸ ਨੂੰ ਕਿਰਪਾ ਕਰੇ ਬੜ ਭਾਗੇ,
0: ਨਾਮ ਜਪਤ ਪਾਵੇ ਵਿਸਰਾਮ,
1: ਨਾਨਕ ਤਿਨ ਪੁਰਖੋ ਉਤਮ ਕਰ ਮਾਨ,
0: ਜੋ ਪਿਛ ਕਰੇ ਸੋ ਪ੍ਰਭ ਕੈ ਰੰਗ,
1: ਸਦਾ ਸਦਾ ਬਸੇ ਹਰ ਸੰਗ,
0: ਸਹਿ ਸੁਭਾਏ ਹੋਵੇ ਸੋ ਹੋਏ,
1: ਕਰਨੇ ਹਾਰ ਪਛਾਣੇ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਾ ਤੈਸਾ ਦਿਸਤਾਨਾ,
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ,
1: ਹੋਏ ਸੁਖ ਨਿਧਾਨ ਉਹਨੂੰ ਬਣਾਏ,
0: ਆਪਸ ਕੋ ਆਪ ਕੀ ਦੀਨੋ ਮਾਨ,
1: ਨਾਨਕ ਪ੍ਰਭ ਜਾਣੇ।

0: ਆਪਣਾ ਤਿਨ ਜਾਂਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਜਨ ਸਰਬ ਥੋਕ ਕਾ ਦਾਤਾ
1: ਤਿਸਕੀ ਸ਼ਰਨ ਸਰਬ ਸੁਖ ਪਾਵੈ
0: ਤਿਸਕੇ ਦਰਸ਼ ਸਭ ਆਪ ਮਿਟਾਵੇ
1: ਅਵਰ ਸਿਆਨਪ ਸਗਲੀ ਛਾੜ
0: ਤਿਸ ਜਨ ਕੀ ਤੂੰ ਸੇਵਾ ਲਾਗ
1: ਆਮਨ ਜਾਨ ਨਾ ਹੋਵੀ ਤੇਰਾ
0: ਨਾਨਕ
1: ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤ

0: ਅਸ਼ਟ ਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ
1: ਸੇਵਕੋ ਗੁਰ ਸਦਾ ਦਿਆਲ
0: ਸਿੱਖੇ ਗੁਰ ਦੁਰਮਤ ਮਲ ਹਿਰੈ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖੇ ਬੰਧਨ ਕਾਟੈ
1: ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖੋ ਨਾਮ ਧੰਨ ਦੇ
1: ਗੁਰ ਕਾ ਸਿੱਖ ਵਡਭਾਗੀ
0: ਸਤਿਗੁਰ ਸਿੱਖ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੇ ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ
1: ਹਰਿ ਹਰਿ ਨਾਮ ਦਿਤੈ ਸਤਿਆਵੈ
0: ਮਨ ਵੇਚੈ ਸਤਿਗੁਰ ਕੇ ਪਾਸ
1: ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੈਕਾਮੀ
1: ਤਿਸ ਕੋ ਹੋਤ ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਦਾ ਜਿਸਮਤ ਲੈ
0: ਬੀਸ ਬਿਸਵੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤਿ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਅਰਨਾਉ
1: ਅਨੇਕ ਵਾਰ ਗੁਰ ਕੀ ਹੋ ਬਲ ਜਾਉ
0: ਸਰਵ ਨਿਧਾਨ ਜੀ ਕਾ ਦਾਤਾ
1: ਆਠ ਪੈਰ ਪਾਰ ਬ੍ਰਹਮ ਰਹਿ ਰਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
1: ਏਕੇ ਆਪ ਨਹੀਂ ਕੁਛ ਪਰਮਾ
0: ਸਹਿ ਸਿਆਣਪ ਲਿਆ ਨਾ ਜਾਈਐ
1: ਨਾਨਕ ਐਸਾ ਗੁਰ ਵਡਭਾਗੀ ਪਾਈਏ
0: ਸਫਲ ਦਰਸ਼ਨ ਪੇਖਤ ਪੁਨੀਤ
1: ਪਰਚਿਤ ਚਰਨਗਤ ਨਿਰਮਲ ਰੀਤ
0: ਭੇਟਤ ਸੰਗ ਰਾਮ ਗੁਣ ਗਰਵੈ
1: ਰਾਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਖਾਨੇ
1: ਮਨ ਸੰਤੋਖ ਆਤਮ ਪਤਿਆਨੇ
0: ਪੂਰਾ ਗੁਰ ਅਖਿਓ ਜਾ ਕਾ ਮੰਤਰ
1: ਅੰਮ੍ਰਿਤ ਰਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
0: ਜੇ ਪਾਏ ਕੁਸਤਤ ਅਨੇਕ
1: ਸਤ ਪੁਰਖ ਪੂਰਨ ਵਿਵੇਕ
0: ਕਾਹੂ ਬੋਲ ਨਵੋਚਿਤ ਪ੍ਰਾਣੀ
1: ਆਗਮ ਗੋਚਰ ਪ੍ਰਭ ਨਿਰਵਾਣੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਕੀ ਕੀਮਤ ਕਿਨੇ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰੈ
1: ਚਰਨ ਕਮਲ ਹਿਰਦੈ ਸਿਮਰੈ
0: ਸਦ ਬਲ ਹਾਰੇ ਅਪ ਸਤ ਗੁਰ ਅਪਨੈ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹ ਹਰਸ ਪਾਵੈ ਜਨ ਕੋਏ
1: ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾ ਕੇ ਮਨ ਪ੍ਰਗਟੇ ਗੁਣ ਦਾਸ
0: ਆਠ ਪੈਰ ਹਰ ਕਾ ਨਾਮ ਲੇ
1: ਸਚ ਉਪਦੇਸ਼ ਸੇਵਕ ਕੋ ਦੇ
0: ਮੋਹ ਮਾਇਆ ਕੈ ਸੰਗ ਨ ਲੇ
1: ਮਨ ਮੈਂ ਹੀ ਰਾਖੇ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ
1: ਨਾਨਕ ਪਰਮੋ ਦੁਖ ਤੈ ਤੇ ਨਾਚੇ
0: ਤਪਤ ਮਾਹੇ ਠਾਠ ਵਰਤਾਈ
1: ਅਨੰਦ ਭਇਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਪਹੁੰਚੂ ਕਾ ਨਿਰਭਉ ਹੈ ਬਸੇ
1: ਸਗਲ ਵਿਆਦ ਮਨ ਤੇ ਕਹਿ ਨਸੇ
0: ਜਿਸ ਕਾ ਸਾ ਤਿਨ ਕਿਰਪਾ ਧਾਰੀ
1: ਸਾਰ ਸੰਗ ਜਗ ਨਾ ਮੁਰਾਰੀ
0: ਹਿਤ ਪਾਈ ਚੂਕੇ ਪਰਮ ਗਮਨ
1: ਸੋ ਨਾਨਕ ਹਰ ਹਰ ਜਸ ਮਨ
0: ਨਿਰਗੁਣ ਆਪ ਸਰਗੁਣ ਭੀ ਓਹੀ
1: ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਰਿਤ ਪ੍ਰਭ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਵਿਣ ਦੂਜਾ ਨਾ ਹੀ ਕੋਏ
1: ਸਰਵ ਨਿਰੰਤਰ ਇੱਕੋ ਸੋਏ
0: ਬਹੁਤ

0: ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰਨਾ ਆਧਾਰ
0: ਅਵਰ ਉਪਾਉ ਸਭ ਮੀਤ ਵਿਸਾਰੋ
1: ਚਰਨ ਕਮਲ ਰਿਤ ਮੈਂ ਉਤਾਰ
0: ਕਰਨ ਕਾਲ ਸੋ ਪ੍ਰਭ ਸਮਰਥ
1: ਕਹੋ ਨਾਮ ਹਰ ਬਸ
0: ਇਹ ਧਨ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਕੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਧਨ ਕੋ ਚਾਰ ਕੁੱਟ ਉਠਤਾ ਮੈਂ
1: ਜੋ ਧਨ ਸਾਰ ਸੇਵਾ ਤੇ ਪਾਵੇ
0: ਜਿਸ ਸੁਖ ਕੋ ਨਿਤ ਬਾਛਾ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਭਰੇ ਕਰੇ ਭਲੀ ਕਰਨੀ
1: ਸਾਸੋ ਪਾਪ ਚ ਹਰ ਕੀ ਸ਼ਾਨੀ
0: ਅਨਕ ਉਪਾਵੀ ਰੋਗ ਨ ਜਾਏ
1: ਰੋਗ ਮਿਟੇ ਹਰ ਔਖਤ ਜਾਏ
0: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪਿ ਨਾਨਕ ਤਰ ਕੈ ਪਰਵਾਨ
0: ਮਨ ਪਰ ਹੋਦੋ ਹਰ ਕੈ ਲਾਏ
1: ਜਿਸ ਪਾਵੇ ਆਵੇ ਠਾਏ
0: ਤਾਕੋ ਬਿਗਨ ਲਾਗੈ ਕੋਏ
1: ਜਾਕੇ ਹਿਰਦੈ ਬਸੈ ਅਸੋਏ
0: ਕਰ ਤਾਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ
0: ਬਹੁ ਬਿਨਸੈ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਕਾਸ਼
0: ਤਿਤ ਕਰ ਜਾਏ ਬਸੈ ਅਵਨਾਸੀ
1: ਕਉ ਨਾਨਕ ਕਾਟੀ ਜੰਪਾਸੀ
0: ਤਤ ਵਿਚਾਰ ਕਹੈ ਜਨ ਸਾਚਾ
1: ਜਨਮ ਮਰੇ ਸੋ ਕਾਚੋ ਕਾਚਾ
0: ਆਵਾ ਗਮਨ ਮਿਟੈ ਪ੍ਰਭ ਸੇਵ
1: ਆਪ ਤਿਆਗ ਸਨ ਗੁਰਦੇਵ
0: ਇਉ ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਣ ਆਧਾਰ
0: ਅਨਕ ਅਪਾਵ ਨ ਛੋਟਣ ਹਾਰੇ
1: ਸਿਮ੍ਰਿਤਿ ਸ਼ਾਸਤ੍ਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਚਤ ਨਾਨਕ ਫਲ ਪਾਏ
0: ਸੰਗਨ ਚਾਲਸ ਤੇਰੇ ਧਨਾ
1: ਤੂੰ ਕਿਆ ਲਿਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਅਰਮਣਤਾ
1: ਇਨਕੇ ਕਵਨ ਕਉ ਤੁਮ ਸੁਨਾਤਾ
0: ਰਾਜ ਰੰਗ ਮਾਇਆ ਵਿਸਤਾਰ
1: ਇਨਕੇ ਕਉ ਕਵਨ ਛੁਟਕਾਰ
0: ਬਸ ਹਸਤੀ ਰਥ ਅਸਵਾਰੀ
1: ਝੂਠਾ ਟੰਟ ਝੂਠ ਪਾਸਾਰੀ
0: ਜਿਨ ਦੀਏ ਤਿਸ ਬੁਝੈ ਨਾ ਬੇਗਾਨਾ
1: ਨਾਮ ਬਿਸਰ ਨਾਨਕ ਪਛਤਾਨਾ
0: ਗੁਰ ਕੀ ਮਤੋਂ ਲੈ ਇਆਨੇ
1: ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਵਗ ਜਾਏ
0: ਆਪ ਜਪੋ ਅਬਰਾ ਨਾਮ ਜਪਾਵੋ
1: ਸੁਨਤ ਕਹਿਤ ਰਹਿਤ ਕਰ ਪਾਵੋ
0: ਸਾਰ ਕੋ ਸਦ ਹਰ ਕੋ ਨਾਮ
1: ਸਹਿਜ ਸੁਭਾਈ ਨਾਨਕ ਗੁਣ ਗਾਵੋ
0: ਗੁਣ ਗਾਵੋ ਤੇਰੀ ਉਤਰ ਸਮੈਲ
1: ਮਨ ਸਜਾਏ ਹੋ ਮੈਂ ਬਿਖਵੈਲ
0: ਹੋਏ ਅਚਿੰਤ ਬਸੈ ਸੁਖ ਨਾਲ
1: ਸਾਸ ਗਿਰਾਸ ਹਰ ਨਾਮ ਸਮਾਲ
0: ਚਾੜ ਸਿਆਨਪ ਸਗਲੀ ਮਨਾ
1: ਸਾਸ ਸੰਗ ਪਾਵੇ ਸਚ ਤਨਾ
0: ਹਰ ਕੁੰਜੀ ਸਚ ਕਰੋ ਵਿਵਹਾਰ
1: ਇਹਾਂ ਸੁਖ ਦਰ ਕੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ
1: ਕਉ ਨਾਨਕ ਜਾਕੇ ਮਸਤਕ ਲੇਖ
0: ਏਕੋ ਜਪ ਏਕੋ ਸਾਲਾ ਹੈ
1: ਏਕ ਸਿਮਰ ਏਕੋ ਮਨਾਹਿ
0: ਏਕਸ ਕੇ ਗੁਣ ਗਾਓ ਅਨੰਤ
1: ਮਨ ਮੈਂ ਜਾਇ ਜਾ ਭਗਵੰਤ
0: ਏਕੋ ਏਕ ਏਕ ਹਰਿਆਪ
1: ਪੂਰਨ ਪੂਰ ਰਿਓ ਪ੍ਰਭ ਵਿਆਪ
0: ਅਨਕ ਵਿਸਥਾਰ ਏਕ ਤੇ ਭਏ
1: ਏਕ ਰਾਤ ਪਰਾਸਤ ਗਏ
0: ਮੰਤ